ਉਚਾਰਨ ਕੀਤਾ ਹੋਇਆ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਜਿੱਥੇ ਪੱਟਾ ਨੇ ਇਹ ਗੱਲ ਕਹੀ, ਉੱਥੇ ਭਾਈ ਗੁਰਦਾਸ ਜੀ ਨੇ ਵੀ ਅਨੇਕਾਂ ਪੌੜੀਆਂ ਉਚਾਰ ਕੇ ਇਹ ਗੱਲ ਕਹੀ। ਪਰ ਜਦ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਦੇਖਦੇ ਹਾਂ, ਅਕਾਲ ਪੁਰਖ ਦਾ ਰੂਪ ਹੁੰਦਿਆਂ ਹੋਇਆਂ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ, ਕੋਈ ਮੈਨੂੰ ਭੂਤਨਾ ਆਖਦਾ, ਕੋਈ ਬੇਤਾਲਾ ਆਖਦਾ, ਕੋਈ ਆਖਦਾ ਇਹ ਤੇ ਨਾਨਕ ਵਿਚਾਰਾ, ਤੇ ਕੋਈ ਕਹਿੰਦਾ ਇਹ ਨਾਨਕ ਦੀਵਾਨਾ ਹੈ। ਕਿਸੇ ਨੂੰ ਕੋਈ ਮਾੜਾ ਕਵੇ ਤੇ ਜਿਸ ਨੂੰ ਮਾੜਾ ਕਿਹਾ ਉਹ ਕਦੀ ਨਹੀਂ ਕਵੇਗਾ ਕਿ ਮੈਨੂੰ ਕਿਸੇ ਨੇ ਮਾੜਾ ਕਿਹਾ। ਹਰ ਇਨਸਾਨ ਆਪਣੀ ਵਡਿਆਈ ਚਾਹੁੰਦਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਗੁਣਾਂ ਦੇ ਖਜ਼ਾਨੇ, ਵਡਿਆਈਆਂ ਦੇ ਖਜ਼ਾਨੇ, ਪਰ ਫਿਰ ਵੀ ਗੁਰੂ ਹੋ ਕੇ ਇਹ ਨਿਮਰਤਾ ਸ਼ਬਦ ਵਿੱਚ ਆਪ ਬਿਆਨ ਕਰਦੇ ਹਨ। ਕੋਈ ਮੈਨੂੰ ਪੂਤਨਾ ਕਹਿ ਰਿਹਾ, ਕੋਈ ਬੇਤਾਲਾ ਕਹਿ ਰਿਹਾ, ਕੋਈ ਬੇਚਾਰਾ ਕਹਿ ਰਿਹਾ, ਕੋਈ ਦੀਵਾਨਾ ਕਹਿੰਦਾ ਕਿ ਨਾਨਕ ਦੀਵਾਨਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਹਾਂ ਮੈਂ ਦੀਵਾਨਾ ਹਾਂ, ਪਰ ਕਿਹੜਾ ਦੀਵਾਨਾ? ਉਹ ਦੀਵਾਨਾ ਜਿਹਨੂੰ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ। ਮੈਂ ਪਰਮੇਸ਼ਰ ਦੇ ਨਾਮ ਦਾ ਦੀਵਾਨਾ ਹਾਂ, ਪਿਆ ਦੀਵਾਨਾ ਸਹਾਕਾ ਨਾਨਕ ਬੌਰਾਨਾ। ਮੈਂ ਆਪਣੇ ਸਹ ਆਪਣੇ ਪਰਮੇਸ਼ਰ ਉਸ ਅਕਾਲ ਪੁਰਖ ਦਾ ਦੀਵਾਨਾ ਹਾਂ, ਹਾਂ ਹਰ ਬਿਨ ਅਵਰ ਨਾ ਜਾਣਾ। ਮੈਂ ਹਰੀ ਤੋਂ ਬਗੈਰ ਹੋਰ ਕਿਸੇ ਨੂੰ ਵੀ ਜਾਣਦਾ ਨਹੀਂ, ਹੋਰ ਕਿਸੇ ਅੱਗੇ ਮੈਂ ਝੁਕਦਾ ਨਹੀਂ, ਤੇ ਦੀਵਾਨਾ ਵੀ ਮੈਂ ਉਸੇ ਹਰੀ ਦਾ ਹਾਂ। ਪਰ ਇੱਕ ਗੱਲ ਕਹੀ, ਤੋ ਦੀਵਾਨਾ ਜਾਣੀਏ ਜਾਂ ਪੈ ਦੀਵਾਨਾ ਹੋਏ, ਅਸੀਂ ਤੇ ਉਹਨੂੰ ਦੀਵਾਨਾ ਆਖਦੇ ਹਾਂ ਜਿਹੜਾ ਰੱਬ ਦੇ ਡਰ ਵਿੱਚ, ਰੱਬ ਦਾ ਮਨ ਵਿੱਚ ਡਰ ਰੱਖੇ, ਰੱਬ ਦੇ ਭੈ ਵਿੱਚ ਜਿਹੜਾ ਰਹਿੰਦਾ ਉਹ ਦੀਵਾਨਾ ਹੈ। ਅਤੇ ਨਾਲ ਕਿਹਾ, ਜਿਹੜਾ ਏਕਾਕਾਰ ਕਮਾਏ, ਇੱਕ ਪਰਮੇਸ਼ਰ ਦੇ ਹੁਕਮ ਵਿੱਚ ਰਹੇ, ਪਰਮੇਸ਼ਰ ਦੁੱਖ ਦੇਵੇ ਭਾਵੇਂ ਸੁੱਖ ਦੇਵੇ, ਜਿਹੜਾ ਉਸ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਸਾਹਿਬ ਜੀ ਕਹਿੰਦੇ ਹਨ ਅਸਲ ਵਿੱਚ ਉਹ ਦੀਵਾਨਾ ਹੈ। ਤੇ ਨਾਲੇ ਕਿਹਾ, ਹੁਕਮ ਪਛਾਣੇ ਖਸਮ ਕਾ, ਖਸਮ ਉਸ ਅੱਲਾਹ ਵਾਹਿਗੁਰੂ ਰਾਮ ਨੂੰ ਕਿਹਾ ਕਿ ਜਿਹੜਾ ਆਪਣੇ ਖਸਮ ਦਾ, ਪਰਮੇਸ਼ਰ ਦਾ ਹੁਕਮ ਪਛਾਣਦਾ ਹੈ, ਹੁਕਮ ਮੰਨਦਾ ਹੈ, ਆਪਣੀ ਸਿਆਣਪ ਨਹੀਂ ਵਰਤਦਾ, ਅਸਲ ਵਿੱਚ ਉਹ ਪਰਮੇਸ਼ਰ ਦਾ ਦੀਵਾਨਾ ਹੈ। ਤੇ ਨਾਲ ਇਹ ਵੀ ਕਿਹਾ, ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆ, ਉਹ ਦੀਵਾਨਾ ਹੈ ਜਿਹੜਾ ਆਪਣੇ ਮਾਲਕ ਨਾਲ ਪਿਆਰ ਕਰਦਾ ਹੈ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਜਿਹੜਾ ਆਪਣੇ ਆਪ ਨੂੰ ਮੰਦਾ ਸਮਝੇ, ਸੰਸਾਰ ਨੂੰ ਚੰਗਾ ਸਮਝੇ, ਅਸਲ ਵਿੱਚ ਉਹ ਦੀਵਾਨਾ ਹੈ। ਅਕਸਰ ਦੇਖਦੇ ਹਾਂ ਲੋਕ ਆਪ ਤੇ ਔਗਣਾਂ ਦੇ ਭਰੇ ਹਨ,
अपने औगुण लुकाउंदे हन ते दूसरियां दी बुराई करदे हन। पर सतगुरु जी कहिंदे हन अपनियां बुराइयां दुनिया तू लुको सकदा है पर परमेश्वर तू नहीं, उस वाहेगुरु अल्लाह तू नहीं, क्योंकि वो सब कुछ जानता है। धन गुरु नानक साहब जिन्हें कदी किसी नु माड़ा नहीं किया। एक नगर विच गए, उस नगर दे लोकां ने धन गुरु नानक साहब नु आदर नहीं दिता, सगा पत्थर मारे। ते धन गुरु नानक साहब कहन लगे उन्हां लोकां वल देख के वसदे रहो। फिर दूसरे नगर गए, उत्थे दे लोकां ने बड़ा आदर मान कीता, बड़ी सेवा कीती। ते धन गुरु नानक साहब ने कहा तुसी उजड़ जाओ। ता सेवक ने पूछया महाराज जिन्हां पत्थर मारे उन्हां नूं कहा वसदे रहो, ते जिन्हां ने सेवा कीती उन्हां नूं कहा उजड़ जाओ, ये क्यों कहा? तां गुरु नानक साहब कहन लगे भाई जिन्हां पत्थर मारे जिन्हां दे मन विच बुराई है जिहड़े नेकी नहीं करदे असा उन्हां नूं कहा वसदे रहो इत्थे ही रहो, क्यों कि जे किधरे होर जावोगे उत्थे भी बुराई फैलावोगे। ते जिन्हां ने की कीती उन्हां नूं इस वास्ते कहा उजड़ जाओ, भाव कि होर जगह जाके वसो, तुसी नेकियां करदे हो तां कि तुहाडे वल देख के दूसरे लोग भी नेकियां करन। पत्थर मारन वालियां नूं बुरा नहीं कहा, सगा सतगुरां ने कहा ये लोग बुराई करते हैं, इन्हां दी मत इतनी है। ते जे धन गुरु नानक साहब नूं पुछिए महाराज तुहानूं लोग दीवाना कह रहे हैं, मस्ताना कह रहे हैं, ते साहब जी कहिंदे हन भाई सचमुच मैं दीवाना हाँ,

ਕਿਉਂਕਿ ਜਦ ਇਨਸਾਨ ਆਪਣੇ ਆਪ ਨੂੰ ਕੁਝ ਨਾ ਸਮਝੇ, ਇਹੋ ਹੀ ਸਮਝੇ ਮੈਂ ਕੁਝ ਨਹੀਂ, ਜੋ ਹੈ ਮੇਰਾ ਪਰਮੇਸ਼ਰ ਹੈ, ਫਿਰ ਮਨ ਵਿੱਚ ਦੁਬਦਾ ਈਰਖਾ ਨਿਕਲ ਜਾਂਦੀ ਹੈ ਔਰ ਇਨਸਾਨ ਦੇ ਸਾਹਮਣੇ ਕੀ ਰਹਿ ਜਾਂਦਾ? ਇੱਕ ਪਰਮੇਸ਼ਰ। ਤੇ ਜਦ ਮਨ ਵਿੱਚ ਪਰਮੇਸ਼ਰ ਹੋਵੇਗਾ ਫਿਰ ਵੈਰ ਵਿਰੋਧੀ ਭਾਵਨਾ ਆਪੇ ਖਤਮ ਹੋ ਜਾਏਗੀ। ਤੇ ਜਿਸ ਮਨ ਵਿੱਚ ਪਰਮੇਸ਼ਰ ਦਾ ਨਾਮ ਆ ਜਾਏਗਾ ਫਿਰ ਉੱਥੇ ਇਹਨਾਂ ਸ਼ਬਦਾਂ ਦਾ ਵਾਸਾ ਹੋਵੇਗਾ, ਦੁਬਦਾ ਦੂਰ ਹੋਵੇਗੀ ਤੇ ਫਿਰ ਇਨਸਾਨ ਆਪਣੇ ਸਾਹਿਬ ਨਾਲ, ਆਪਣੇ ਮਾਲਕ ਨਾਲ ਪਿਆਰ ਕਰੇਗਾ, ਆਪਣੇ ਆਪ ਨੂੰ ਮੰਦਾ ਤੇ ਦੂਜੇ ਨੂੰ ਚੰਗਾ ਸਮਝੇਗਾ। ਐਸੀ ਅਵਸਥਾ ਜਦ ਮਨ ਵਿੱਚ ਆ ਜਾਵੇ

ਬਹੁ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ ਓਲਾ ਲੈ ਆਸਰਾ ਲੈ ਤੇ ਫਿਰ ਕੀ ਹੋਵੇਗਾ, ਤੁਝੇ ਨਾ ਲਾਗੈ ਤਾਤਾ ਝੋਲਾ। ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਗਾ, ਫਿਰ ਇਹ ਸੰਸਾਰਕ ਤੱਤੇ ਝੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਝੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ।

ਇਹ ਪਵਿੱਤਰ ਸਲੋਕ ਬਾਬਾ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਨੇ। ਫਰੀਦਾ, ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇਖ। ਜੇ ਤੂੰ ਅਕਲ ਵਾਲਾ ਹੈ, ਲੋਕਾਂ ਦੇ ਔਗਣ ਨਾ ਚਿਤਾਰਿਆ ਕਰ। ਆਪਾਂ ਦੁਨੀਆਂ ਵਿੱਚ ਚੱਕਿਆ ਹੈ ਕਈ ਵਾਰ ਜੀਵ ਦੂਸਰੇ ਦੀ ਨਿੰਦਿਆ ਕਰਕੇ ਆਪ ਚੰਗਾ ਬਣਦਾ ਹੈ। ਫਲਾਨੇ ਵਿੱਚ ਆ ਔਗਣ ਹੈ, ਉਹ ਆ ਮਾੜਾ ਕੰਮ ਕਰਦਾ ਹੈ, ਦੂਸਰੇ ਦੀ ਨਿੰਦਿਆ ਕਰਕੇ ਆਪ ਅਕਲ ਵਾਲਾ ਬਣਦਾ ਹੈ। ਫਰੀਦ ਜੀ ਕਹਿੰਦੇ ਨਹੀਂ ਬਈ, ਤੂੰ ਅਕਲ ਵਾਲਾ ਨਹੀਂ। ਜੇ ਤੂੰ ਅਕਲ ਵਾਲਾ ਹੈ, ਆਪਣੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇ। ਆਪਣੇ ਗਰੀਬਾਨ ਵਿੱਚ ਝਾਤ ਮਾਰ, ਆਪਣੇ ਹਿਰਦੇ ਵਿੱਚ ਦੇਖ ਤੂੰ ਕਿੱਡਾ ਗੁਨਾਹਾਂ ਦਾ ਭਰਿਆ ਹੋਇਆ। ਜਦੋਂ ਤੂੰ ਆਪਣੇ ਗੁਨਾਹਾਂ ਵੱਲ ਝਾਤ ਮਾਰੇਗਾ, ਫਿਰ ਲੋਕਾਂ ਦੀ ਨਿੰਦਿਆ ਨਹੀਂ ਕਰੇਗਾ। ਜਦੋਂ ਆਪਣੇ ਔਗਣਾਂ ਵੱਲ ਦੇਖੇਗਾ

ਪਰ ਗੁੱਸਾ ਮਨ ਨਾ ਹੰਡਾਏ, ਕੋਈ ਤੇਰਾ ਬੁਰਾ ਕਰਦਾ ਹੈ, ਕਿੰਨਾ ਵੀ ਮਾੜਾ ਬੋਲਦਾ ਹੈ, ਤੂੰ ਉਸਦਾ ਭਲਾ ਕਰ। ਉਹ ਤੇਰਾ ਕਿੰਨਾ ਵੀ ਮਾੜਾ ਕਰ, ਪਰ ਇਸ ਜੀਵ ਨੇ ਆਖਿਆ ਫਰੀਦ ਜੀ, ਮੈਂ ਤੇ ਬੁਰੇ ਦਾ ਭਲਾ ਕਰਾਂਗਾ ਤੇ ਮੇਰਾ ਕੀ ਫਾਇਦਾ ਹੋਵੇਗਾ। ਤੇ ਸਤਸੰਗੀਓ, ਅਗਲੀ ਪੰਗਤੀ ਵਿੱਚ ਫਰੀਦ ਜੀ ਕਹਿੰਦੇ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਜਿਹੜੇ ਦੇਵ ਬੁਰਿਆਂ ਦਾ ਭਲਾ ਕਰਦੇ ਨੇ ਉਹਨਾਂ ਤੇ ਰੱਬ ਖੁਸ਼ ਹੋ ਜਾਂਦਾ ਹੈ, ਤੇ ਜਿਹਦੇ ਤੇ ਰੱਬ ਖੁਸ਼ ਹੋ ਜਾਵੇ ਤੇ ਸਾਰੀਆਂ ਖੁਸ਼ੀਆਂ ਉਹਦੇ

ਅਜਿਉ ਪੌੜੀਆਂ ਚੋਂ ਡਿੱਗੀ ਨਾ ਤੇ ਫਰੀਦ ਜੀ ਅੱਗੇ ਖਲੋਤੇ ਨੇ ਪਕੜ ਕੇ ਉਠਾ ਲਿਆ। ਕਿਉਂ ਬਈ ਇਹ ਕਿਉਂ ਤੈਨੂੰ ਮਾਰ ਰਹੀ, ਕਿਉਂ ਤੇਰੇ ਨਾਲ ਐਡਾ ਗੁੱਸਾ ਪਈ ਕਰਦੀ ਹੈ। ਹੰਝੂ ਭਰ ਕੇ ਆਖਣ ਲੱਗੀ, ਬਾਬਾ ਗਰੀਬਣੀ ਹਾਂ, ਇਹਦੀ ਨੌਕਰ ਹਾਂ, ਸਾਡੇ ਗਰੀਬਾਂ ਦੇ ਪੱਲੇ ਸਵਾਏ ਅਮੀਰਾਂ ਦੇ ਤੱਕੇ ਕੁਝ ਵੀ ਨਾ ਲਿਖਿਆ। ਹੰਝੂ ਭਰ ਲਏ। ਇੰਨੀ ਨੂੰ ਸੁੰਦਰੀ ਵੀ ਚਵਾਰੇ ਤੇ ਆ ਗਈ। ਫਰੀਦ ਜੀ, ਇਹ ਮੇਰੀ ਨੁਕਰਾਣੀ ਹੈ, ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰਦੀ, ਕੋਈ ਵੀ ਕੰਮ ਖਿਆਲ ਨਹੀਂ ਨਾਲ ਨਹੀਂ ਕਰਦੀ। ਅੱਜ ਮੈਂ ਇਸ ਨੂੰ ਆਖਿਆ ਵੀ ਤੂੰ ਸੁਰਮਾ ਪੀ ਕੇ ਤਿਆਰ ਕਰ, ਭਾਵ ਕੱਜਲ ਪੀਟ ਕੇ ਤਿਆਰ ਕਰ, ਮੈਂ ਅੱਖਾਂ ਵਿੱਚ ਪਾਉਣਾ ਹੈ। ਜਦੋਂ ਮੈਂ ਕੱਜਲ ਅੱਖਾਂ ਵਿੱਚ ਪਾਇਆ ਤੇ ਮੇਰੀ ਅੱਖਾਂ ਦੇ ਵਿੱਚ ਰੜਕ ਪਈ ਹੈ, ਅਜੇ ਤੱਕ ਵੀ ਮੇਰੀ ਸੱਜੀ ਅੱਖ ਵਿੱਚ ਰੜਕ ਪੈ ਰਹੀ ਹੈ। ਇਸਨੇ ਕੱਜਲ ਚੰਗੀ ਤਰ੍ਹਾਂ ਨਹੀਂ ਪੀਠਾ, ਚੰਗੀ ਤਰ੍ਹਾਂ ਨਹੀਂ

ਆ ਦੇਖ ਤੇਰੀ ਦੁਨੀਆ ਤੇ ਕਿੱਡਾ ਕਿੱਡਾ ਫਰਕ ਹੈ। ਇੱਕੋ ਜੇ ਸਾਰੇ ਇਨਸਾਨ, ਇੱਕੋ ਜੇ ਸਭ ਦੇ ਹੱਥ ਪੈਰ, ਤੇ ਕਿਸੇ ਨੂੰ ਤੂੰ ਨੌਕਰ ਤੇ ਕਿਸੇ ਨੂੰ ਮਾਲਕ ਬਣਾ ਦਿੱਤਾ। ਇੱਕ ਅਮੀਰ ਦੀ ਅੱਖ ਵਿੱਚ ਦਰਦ ਹੋਇਆ ਤੇ ਗਰੀਬ ਦਾ ਸਾਰਾ ਸਰੀਰ ਦਰਦਾਂ ਦੇ ਨਾਲ ਭਰ ਦਿੱਤਾ। ਮਨ ਬੈਰਾਗ ਵਿੱਚ ਭਰ ਆਇਆ। ਇੱਕ ਨਾ ਆਟਾ ਅਗਲਾ, ਇੱਕ ਨਾਹੀ ਲੋਣ। ਅੱਗੇ ਗਏ ਸੰਜਾ ਪਸਨ, ਝੋਟਾਂ ਖਾਸੀ ਕੌਣ। ਆ ਦੁਨੀਆਂ ਵਿੱਚ ਕੁਝ ਇਹੋ ਜਿਹੇ ਲੋਕ ਨੇ, ਅੱਜ ਖਾਧਾ ਹੈ ਤੇ ਕੱਲ ਦਾ ਕੋਈ ਵੀ ਫਿਕਰ ਨਹੀਂ, ਏਡੇ ਕੋਲ ਸੁੱਖ ਨੇ। ਤੇ ਕੁਝ ਇਹੋ ਜਿਹੇ ਵੀ ਹਨ, ਇੱਕ ਵਕਤ ਦਾ ਪ੍ਰਸ਼ਾਦਾ ਛਕਿਆ ਹੈ, ਦੂਜੇ ਦਾ ਫਿਕਰ ਲੱਗਾ ਰਹਿੰਦਾ ਹੈ। ਘਰ ਦੇ ਵਿੱਚ ਇੰਨਾ ਵੀ ਆਟਾ ਨਹੀਂ ਜਿੰਨਾ ਆਟੇ ਦੇ ਵਿੱਚ ਲੂਣ ਪਾਈਦਾ ਹੈ।

ਇਕਨਾ ਦੇ ਕੋਲ ਬੇਸ਼ੁਮਾਰ ਸੁੱਖ ਨੇ, ਵੱਡੇ ਵੱਡੇ ਮਹਿਲ ਨੇ, ਘੁੰਮਣ ਵਾਸਤੇ ਵੱਡੀਆਂ ਵੱਡੀਆਂ ਗੱਡੀਆਂ ਨੇ। ਇਕਨਾ ਇਹੋ ਜਿਹੇ ਨੇ ਜਿਹੜੇ ਸੜਕਾਂ ਤੇ ਰਸਤਿਆਂ ਤੇ ਪੈ ਕੇ ਰਾਤ ਤੇ ਦਿਨ ਗੁਜ਼ਾਰਦੇ ਨੇ। ਪਰ ਸਤਸੰਗੀਓ, ਪਤਾ ਅੱਗੇ ਜਾ ਕੇ ਲੱਗੇਗਾ ਕੌਣ ਚੋਟਾਂ ਖਾਂਦਾ ਹੈ। ਪਤਾ ਤੇ ਮਾਲਕ ਦੀ ਦਰਗਾਹੀ ਲੱਗਾਗਾ ਕਿਹਨੂੰ ਧੱਕੇ ਪੈਂਦੇ ਨੇ। ਮਨ ਵਿੱਚ ਬੈਰਾਗ ਭਰ ਆਇਆ, ਕਿਉਂ ਗਰੀਬ ਤੇ ਅਮੀਰ ਵਿੱਚ ਐਡਾ ਫਰਕ ਪਾ ਦਿੱਤਾ ਹੈ। ਬੈਰਾਗ ਭਰੇ ਮਨ ਦੇ ਨਾਲ ਤੁਰ ਗਏ। ਆ ਕੁਝ ਸਮਾਂ ਬੀਤਿਆ, ਫਰੀਦ ਜੀ ਫਿਰ ਇਸ ਰਸਤੇ ਲੰਘ ਰਹੇ। ਜਦੋਂ ਆਏ ਨਾ ਇੱਥੇ ਤੇ ਕਿਸੇ ਕੋਲੋਂ

ਆ ਜਿਹੜੇ ਮਹਾਂਪੁਰਸ਼ ਆਉਂਦੇ ਨੇ ਨਾ, ਕਿਸੇ ਨਾਲ ਵਿਰੋਧ ਨਹੀਂ, ਸਭ ਦਾ ਭਲਾ ਕਰਦੇ। ਆਖਣ ਲੱਗੇ ਫਰੀਦ ਜੀ, ਤੁਹਾਨੂੰ ਨਹੀਂ ਪਤਾ ਕਿੰਨੇ ਦਿਨ ਹੋ ਗਏ ਨੇ ਉਹ ਸੁੰਦਰੀ ਤੇ ਗੁਜ਼ਰ ਗਈ ਹੈ। ਔਰ ਸਾਹਮਣੇ ਉਸਦੀ ਕਬਰ ਵੀ ਬਣੀ ਹੋਈ ਹੈ। ਕਿੰਨੇ ਦਿਨ ਹੋ ਗਏ ਨੇ ਗੁਜ਼ਰ ਗਈ ਹੈ ਤੇ ਬਾਬਾ ਫਰੀਦ ਜੀ ਇਸ ਕਬਰ ਵੱਲ ਨੂੰ ਗਏ ਨੇ। ਤੇ ਸਤਸੰਗਿਓ, ਕੀ ਇਤਿਹਾਸ ਵਿੱਚ ਫਰੀਦ ਦੇ ਲਿਖਿਆ ਹੈ, ਜਦੋਂ ਇਸ ਕਬਰ ਦੇ ਕੋਲ ਗਏ ਤੇ ਕੀ ਤੱਕ ਰਹੇ ਨੇ, ਕੁੱਤਿਆਂ ਨੇ ਸੁੰਦਰੀ ਦੀ ਕਬਰ ਪੁੱਟੀ ਹੋਈ ਹੈ।

ਜਿਹੜੀਆਂ ਕਜਲੇ ਦੀ ਰੜਕ ਵੀ ਨਹੀਂ ਸਹਾਰਦੀਆਂ ਸਨ, ਪੰਖੀਆਂ ਨੇ ਇਹਨਾਂ ਦੇ ਵਿੱਚ ਬਿੱਠਾ ਕੀਤੀਆਂ ਹੋਈਆਂ। ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੀਆਂ, ਸੇ ਪੰਖੀ ਸੋਹਣ ਬੇਠ। ਕਿੱਡਾ ਮਾਣ ਕਰਦੀ ਸੀ, ਕਿੱਡਾ ਹੰਕਾਰ ਕਰਦੀ ਸੀ, ਸੁਰਮੇ ਦੀ ਰੜਕ ਵੀ ਨਹੀਂ ਸਹਾਰਦੀ ਸੀ। ਅੱਜ ਕਿਹੋ ਜਿਹਾ ਹਾਲ, ਸਰੀਰ ਇਸਦਾ ਕੁੱਤੇ ਖਿੱਚੀ ਫਿਰਦੇ ਨੇ ਤੇ ਅੱਖਾਂ ਬਿੱਠਾਂ ਦੇ ਨਾਲ ਭਰੀਆਂ ਪਈਆਂ। ਇਸ ਲਈ ਬਾਬਾ ਫਰੀਦ ਜੀ ਵਾਰ ਵਾਰ ਆਖ ਰਹੇ ਨੇ, ਜੇ ਤੂੰ ਅਕਲ ਵਾਲਾ ਹੈ, ਚੰਗੇ ਲੇਖ ਲਿਖਾ, ਚੰਗੇ ਕਰਮ ਕਰਿਆ ਕਰ, ਸਭ ਦਾ ਭਲਾ ਕਰਿਆ ਕਰ, ਸਭ ਦੇ ਨਾਲ ਮਿੱਠਾ ਬੋਲਿਆ ਕਰ, ਲੋਕਾਂ ਦੇ ਔਗੁਣ ਨਾ ਚਿਤਾਰਿਆ ਕਰ, ਆਪਣੇ ਗੁਨਾਹਾਂ ਵੱਲ ਦੇਖਿਆ ਕਰ। ਫਲਾਨਾ ਬੜਾ ਮਾੜਾ ਹੈ, ਉਹ ਤੇ ਆਹ ਕੰਮ ਕਰਦਾ ਹੈ, ਉਹ ਭਲਿਆ ਲੋਕਾਂ ਦੇ ਔਗੁਣ ਗਿਣੀ ਜਾਵੇਗਾ ਤੇ ਤੇਰੇ ਕੋਲ ਔਗੁਣ ਵੱਧ ਜਾਣਗੇ, ਔਗਣਾਂ ਦਾ ਭਾਰ ਚੁੱਕ ਲਵੇ।

مدھ پورن انت پورن

0: ਫਿਕਰ ਬੜਾ ਸੀ, ਸਨਾਟੇ ਦਾ ਮੀਂਹ ਨਹੀਂ ਸੀ ਭਿੱਜ ਗਏ
1: ਮੰਦੀ ਚ,
0: ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ। ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਆਨੰਦ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ। ਬਾਬੇ ਕਹਿਣ ਲੱਗੇ ਇੰਜ ਕਰਨੇ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ। ਬਾਬਾ ਜੀ ਭਾਈ ਲਾਲੋ ਦੇ ਘਰ ਦੇ ਜਨਮ ਦਿਨ ਹੋਣਾ ਇਸ ਘਰਾਣੇ ਵਿੱਚ, ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ ਪੰਜੀ ਦਿਨ ਰਹੇ ਜਦੋਂ ਪਹਿਲੀ ਉਦਾਸੀ ਤੁਰੇ। ਮਰਦਾਨੇ ਨੇ ਕਿਹਾ ਕਿੱਧਰ ਜਾਣਾ, ਕਹਿਣ ਲੱਗੇ ਤੁਰਿਆ ਚੱਲ, ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏਗਾ। ਗਰੀਬ ਨਵਾਜ ਕਿੱਧਰ ਤੁਰੇ ਜਾਂਦੇ ਹੋ, ਤੇ ਹਨੇਰਾ ਪੈ ਗਏ। ਮਰਦਾਨਿਆਂ ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਹਾਂ, ਉਹਦਾ ਤੇ ਮੇਰਾ ਸਰਬੰਧ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋਹ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਰਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ ਮੈਂ ਅੱਗ ਲੈਣਾ ਹੈ। ਅੱਗ ਦੇ ਸਕਨੀ? ਕਹਿਣ ਲੱਗੀ ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ ਅੱਗ ਤੇ ਦੇ ਦਾਂਗੀ ਪਰ ਇਸ ਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ ਜੋ ਮਰਜ਼ੀ ਲੈ ਲਾ, ਮੇਰੀ ਜਿੰਦ ਵੀ ਆਦਰ ਹੈ, ਅੱਗ ਦੇ ਦੇ। ਕਹਿੰਦੇ ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼ ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਦਰੀ ਕਹਿਣ ਲੱਗੀ ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਤੀ ਪ੍ਰਕਾਰ ਦਾ ਕੀ, ਬਲਕਿ ਰਿੱਧੀਆਂ ਸਿੱਧੀਆਂ ਦੇ ਦਿੰਦਾ। ਮੈਂ ਸਾਮ ਭਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ, ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਆ। ਕਹਿੰਦੀ ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜਾਏ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ, ਜਦੋਂ ਖੋਲੀ ਤੇ ਅੱਖ ਨਾ ਵਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਆਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ ਹੈ। ਬਾਬੇ ਦਿਹਾੜੀ ਕਰਨੀ ਹੈ ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ ਇੰਜ ਤੇ ਇੰਜ ਹੀ ਚੱਲੇ, ਤੂੰ ਪੇਟ ਬਦਲੇ ਤੇ ਦਿਹਾੜੀ ਬਹੁਤ ਹੈ ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨਹੀਂ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨਹੀਂ, ਮੰਗ ਕੇ ਖਾ ਲਿਆ ਕਰਾਂਗੇ।

ਗ੍ਰਿਸਤੀ ਥੋੜੇ ਨੇ। ਬਾਬਾ ਨਾਨਕ ਸਿੰਘ ਜੀ ਜਦੋਂ ਤੁਰੇ ਅੰਮ੍ਰਿਤ ਵੇਲੇ ਇੱਕ ਜਿਮੀਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜਿਮੀਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖਵਾ ਰਹੀ ਸੀ ਤੇ ਹੜੀ ਤੋਰਨਾ ਸੀ। ਦਰਵਾਜ਼ਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਸ਼ਾਦਾ ਦਿਓ। ਉਹ ਗ੍ਰਿਸਤ ਨੂੰ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਦੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ 2 ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਤੂੰ ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਂ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਕਹਿੰਦੇ। ਬਾਬਾ ਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜਿਉਣਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੀਲਾ ਪ੍ਰਸ਼ਾਦਾ। ਬਾਬੇ ਨੰਦ ਸਿੰਘ ਜੀ ਕਹਿਣ ਲੱਗੇ, ਹਾਲੀ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿੱਥੇ ਚੁੱਪ ਕਰਕੇ ਬਹਿ ਜਾ। ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ, ਹਲਾਮ ਹੋਇਆ, ਨੰਦ ਸਿਆ ਰੋਟੀ ਖਾਧੀ। ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕੀ ਅੱਜ ਪਿੰਡ ਵਿੱਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿੱਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰਦੇ ਨੇ। ਫਿਰ ਇਹ ਮਿੰਟ ਕੁਮਰੀ ਕਾਲਾ ਮੰਡੀ, ਬਾਬਾ ਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿੱਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਕਾਲਾ ਮੰਡੀ ਦੇ ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਖਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਨੰਦ ਸਿੰਘ, ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਹਿ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦਈਏ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ। ਫਿਰ ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਜੀ ਦਾ ਕੇ ਕੀਨ ਪੂਰਾ ਬੈਠਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਥੋੜਾ ਜਿਹਾ ਰਾਗ ਮੁਸ਼ਕਲ ਹੈ, ਇਹਨੂੰ ਦੇਸੀ ਕਹਿੰਦੇ ਨੇ, ਦੇਸੀ ਦਾ ਖਿਆਲ ਹੈ, ਦੇਸੀ ਟੋਡੀ, ਔਰ ਬਹੁਤ ਘੱਟ ਰਾਗੀ ਗਾਉਂਦੀਆਂ ਨੇ ਆਮ ਕਰਕੇ। ਜਿਹੜੇ ਬੜੇ ਬੜੇ ਭਾਈ ਨਾਲ ਲਾਲ ਭਾਈ ਸਿਮਨ ਸਿੰਘ, ਸਾਈਂ ਦਿੱਤਾ, ਇਹ ਭਾਈ ਗੁਰਮੁਖ ਸਿੰਘ ਸਰਮ, ਇਹ ਲੋਕ ਗਾਉਂਦੇ ਹੁੰਦੇ ਸੀ।

ਸਾਹਿਬ ਦੇ ਵਿੱਚ ਸੁਸ਼ੋਭਿਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਲਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ, ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾਂ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਾਂ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਬਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ ਗੁਣਾਂ ਨੂੰ ਵੀ ਅਵਗੁਣਾਂ ਦੇ ਰੂਪ ਵਿੱਚ ਦੇਖਦੇ ਨੇ ਅਤੇ ਆਪਣੇ ਅਵਗੁਣਾਂ ਨੂੰ ਵੀ ਗੁਣ ਕਰਕੇ ਪੇਸ਼ ਕਰਦੇ ਨੇ, ਜੋ ਲੋਕ ਸਦਾ ਇਹ ਸੋਚਦੇ ਨੇ ਕਿ ਉਸਦੀ ਤਰੱਕੀ ਨਾ ਹੋਵੇ ਮੇਰੀ ਹੋ ਜਾਵੇ, ਜੋ ਦੂਸਰੇ ਦੇ ਘਰ ਨੂੰ ਮੰਦਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਨੇ, ਐਸੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਆਪ ਕਾਣੇ ਨੇ, ਦੂਸਰਿਆਂ ਵੱਲ ਵੇਖ ਕੇ ਹੱਸਦੇ ਨੇ। ਬਹੁਤ ਹੀ ਭਾਵਪੂਰਤ ਸ਼ਬਦ ਜੋ ਜਗਿਆਸੂ ਦੇ ਜੇਕਰ ਹਿਰਦੇ ਵਿੱਚ ਵਸ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਤਾਂ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

ਅਕਾਲ ਪੁਰਖ ਪ੍ਰਤੀ ਇਸ ਤਰ੍ਹਾਂ ਬਿਆਨ ਕਰਦੇ ਹਨ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਜਿਸ ਤਰ੍ਹਾਂ ਅਮਲੀ ਅਮਲ ਤੋਂ ਬਗੈਰ ਨਹੀਂ ਜੀ ਸਕਦਾ। ਨੀਰ ਕਹਿੰਦੇ ਨੇ ਪਾਣੀ ਨੂੰ, ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ। ਇਸੇ ਤਰ੍ਹਾਂ

ਜਿਸ ਤਰ੍ਹਾਂ ਕੋਈ ਕਾਣਾ ਦਰਖਤ ਹੋਵੇ, ਛਾਂ ਵਾਲਾ, ਫਲਾਂ ਵਾਲਾ, ਆਉਂਦੇ ਜਾਂਦੇ ਰਾਹੀ ਤੇ ਉਹਦੇ ਥੱਲੇ ਬੈਠ ਕੇ ਆਨੰਦ ਮਾਣਦੇ ਹਨ। ਉੱਡਦੇ ਹੋਏ ਪੰਛੀ ਵੀ ਉਸ ਦਰਖਤ ਤੇ ਆ ਕੇ ਬੈਠਦੇ ਨੇ, ਕਿਉਂਕਿ ਸੁੱਖ ਮਿਲਦਾ ਹੈ ਤੇ ਜਿਹੜਾ ਸਾਹਿਬ ਹੈ, ਪ੍ਰਭੂ ਹੈ, ਇਹ ਵੀ ਇੱਕ ਰੁੱਖ ਹੈ। ਪਰ ਕਿਹੜਾ ਅੰਮ੍ਰਿਤ ਇਸ ਦਰਖਤ ਦਾ ਨਾਮ ਹੈ, ਭਾਵ ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ, ਸੁੱਖ ਮਾਣਦੇ ਨੇ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਪ੍ਰਭੂ ਦਾ ਨਾਮ ਜਪ ਕੇ, ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ ਜੀਵਨ ਸਵਾਰ ਲੈਂਦੇ।

ਤਿੰਨ ਬਲਿਹਾਰੇ ਜਾਂ। ਪਹਿਲੀ ਗੱਲ, ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਏ, ਇਹ ਨਾਮ ਰੂਪੀ ਅੰਮ੍ਰਿਤ ਜਿਨੇ ਪੀਤਾ ਉਹ ਤ੍ਰਿਪਤ ਹੋ ਗਿਆ, ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨਹੀਂ। ਇੱਕ ਚੀਜ਼ ਲੈ ਲਓ, ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ ਹੈ, ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰੱਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲਿਹਾਰੇ ਜਾਓ, ਮੈਂ ਉਹਨਾਂ ਤੋਂ

ਤਿਹਾਇਆ ਕਿਉਂ ਲਹੇ ਜਾਂ ਸਰ ਪੀਤਰ ਪਾਰ। ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ, ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ। ਤੋ ਸਾਹਿਬ ਜੀ ਬਿਆਨ ਕਰਦੇ ਨੇ, ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਕਿਉਂਕਿ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਨ ਕੋਏ। ਜੇ ਸਾਰੇ ਸੁਖ ਨਾਮ ਵਿੱਚ ਨੇ, ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ, ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ। ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ, ਉਹਦੇ ਨਾਮ ਰੂਪੀ

ਬਾਣੀਆਂ ਓ ਸਾਹਿਬ ਮੈਂ ਰਾਸ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ ਐ ਪਰਮੇਸ਼ਰ ਮੈਂ ਤੇਰਾ ਬਾਣੀਆਂ ਹਾਂ ਤੂੰ ਮੇਰਾ ਸਾਹਿਬ ਹੈ ਸਾਧ ਸੰਗਤ ਅੱਜ ਦੇ ਇਨਸਾਨ ਕੋਲ ਚਾਰ ਪੈਸੇ ਆ ਜਾਣ ਕੋਈ ਥੋੜੀ ਬਹੁਤ ਤਾਕਤ ਹੋਵੇ ਉਹ ਸਮਝਦਾ ਹੈ ਕਿ ਮੇਰੇ ਵਰਗਾ ਹੁਣ ਕੋਈ ਨਹੀਂ ਇਹ ਜਿਹੜੀ ਮੈਂ ਹੈ ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ ਅੱਜ ਹਰ ਇਨਸਾਨ ਦੁਖੀ ਹੈ ਚਾਹੇ ਉਹ ਗਰੀਬ ਹੈ ਅਮੀਰ ਹੈ ਕੋਈ ਰਾਜਨੀਤਕ ਹੈ ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ ਉਦੋਂ ਤੱਕ ਇਨਸਾਨ ਸੁਖੀ ਨਹੀਂ ਹੋ ਸਕਦਾ ਹਉਮੈ ਕੀ ਹੈ ਮੈਂ ਜੋ ਕਹਿਣਾ ਠੀਕ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਜੋ ਮੈਂ ਕਰ ਰਿਹਾ ਉਹ ਠੀਕ ਹੈ ਬਸ ਇਹ ਮੈਂ ਇਨਸਾਨ

ਔਰ ਜਿਨ੍ਹਾਂ ਨੇ ਇਸ ਪਿਆਰ ਨੂੰ ਜਾਣ ਲਿਆ ਉਨ੍ਹਾਂ ਦਾ ਜੀਵਨ ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ ਹੈ। ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ, ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਨ੍ਹਾਂ ਨੂੰ ਦੁਨੀਆਂ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ। ਆਓ ਵਿਚਾਰ ਕਰੀਏ, ਜੋ ਇਸ ਸ਼ਬਦ ਦੀ ਭਾਵਨਾ ਹੈ, ਜੋ ਇਸ ਸ਼ਬਦ ਵਿੱਚ ਪਿਆਰ ਹੈ, ਉਸ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਨ੍ਹਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਨ੍ਹਾਂ ਨੂੰ

ਰਾਏਪੁਰੇ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ। ਇਹ ਨਨਕਾਣਾ ਸਾਹਿਬ ਰਾਏਪੁਰੇ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ। ਰਾਏਪੁਰੇ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ

ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਕਾਰੋਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ। ਅਥਰੂ ਕੇਰਦੇ ਹਾਂ, ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ। ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ। ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ, ਤੇ ਮੈਨੂੰ ਜਾਪਦਾ ਜੇ ਨਾਨਕ ਦੀ ਪਿਆਰੀ ਭੈਣ ਆ ਰਹੀ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ। ਮਹਿਤਾ ਕਾਲੂ ਜੀ ਉੱਠ ਕੇ ਖੜੇ ਹੋ ਗਏ, ਬੇਬੇ ਨਾਨਕੀ ਔਰ ਨਾਲ ਉਹਨਾਂ ਦੇ ਪਤੀ ਜੈ ਰਾਮ ਜੀ ਉਹ ਵੀ ਆ ਰਹੇ ਨੇ। ਬੇਬੇ ਨਾਨਕੀ ਵਿਹੜੇ ਵਿੱਚ ਦਾਖਲ ਹੋਏ ਔਰ ਭੱਜ ਕੇ ਆਪਣੇ ਪਿਤਾ ਮਹਿਤਾ ਕਾਲੂ ਦੇ ਗੱਲ ਲੱਗੇ। ਅੱਖਾਂ ਵਿੱਚ ਅਥਰੂ ਪੈ ਵਗਦੇ ਨੇ ਤੇ ਕਹਿਣ ਲੱਗੇ, ਪਿਤਾ ਜੀ ਮੇਰਾ ਵੀਰ ਨਹੀਂ ਆਇਆ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਅਸਾਂ ਤਾਂ ਇਹ ਸੋਚਿਆ ਕਿ ਜੇ ਤੂੰ ਆਈ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ। ਇਤਨੇ ਨੂੰ ਭਾਈ ਅਜੈ ਰਾਮ ਜੀ ਵੀ ਅੰਦਰ ਆਏ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਜਾ ਆਪਣੀ ਮਾਂ ਨੂੰ ਮਿਲ, ਉਹਨੂੰ ਵੀ ਦਿਲਾਸਾ ਦੇ ਜਿਹਦੀਆਂ ਅੱਖਾਂ ਵਿੱਚੋਂ ਤੇ ਹੁਣ ਅਥਰੂ ਵੀ ਸੁੱਕ

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਏ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਏ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ

ਸਤਿਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ।

0: ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਜਿੰਨੇ ਵੀ ਮਾਈ ਭਾਈ ਕਾਫੀ ਸਮੇਂ ਤੋਂ ਸਤਸੰਗਤ ਹਰੀਆ ਸੰਕੀਰਤਨ ਦਾ ਲਾਭ ਉਠਾ ਰਹੇ ਹੋ, ਬੜਭਾਗੇ ਹੋ ਜੋ ਆਪਣੇ ਜੀਵਨ ਦਾ ਅਮੋਲਕ ਸਮਾਂ ਗੁਰੂ ਚਰਨਾਂ ਵਿੱਚ ਲਾ ਕੇ ਸਫਲਾ ਬਣਾ ਰਹੇ ਹੋ। ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਰਾਮ ਦੇ ਨਾਲ ਬੈਠੋ, ਚੌਂਕੜਾ ਲਗਾ ਕੇ ਬੈਠੋ, ਅੱਖਾਂ ਮੂੰਦ ਕੇ ਬੈਠੋ, ਆਪਣੀ ਮਨੋਵਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰੋ ਜਾਂ ਜਵਾਨ ਦੇ ਨਾਲ ਹੀ ਸਿਮਰਨ ਕਰੋ, ਕਿਉਂਕਿ ਸੰਗਤ ਵਿੱਚ ਹਰੀਜਾ ਸੰਕੀਰਤਨ ਦੇ ਵਿੱਚ ਜਿੰਨਾ ਸਾਡਾ ਮਨ ਇਕਾਗਰ ਹੋਵੇਗਾ ਓਨਾ ਹੀ ਉਸਦਾ ਵੱਧ ਫਲ ਪ੍ਰਾਪਤ ਹੋਵੇਗਾ। ਜੇ ਅਸੀਂ ਇੱਧਰ ਉੱਧਰ ਵੇਖੀ ਗਏ, ਇੱਕ ਦੂਜੇ ਵੱਲ ਵੇਖਦੇ ਰਹੇ, ਆਪਣੀ ਮਨੋਵਿਰਤੀ ਕਿਤੇ ਕਿਤੇ ਜਾਂ ਘਰਾਂ ਦੇ ਵਿੱਚ ਕੰਮਾਂ ਧੰਦਿਆਂ ਦੇ ਵਿੱਚ ਗੁਜ਼ਰਦੀ ਰਹੀ, ਫਿਰ ਸਾਡੀ ਸਰੀਰਕ ਹਾਜ਼ਰੀ ਹੈ ਪਰੰਤੂ ਆਤਮਕ ਹਾਜ਼ਰੀ ਜਿਹੜੀ ਹੈ, ਮਾਨਸਿਕ ਹਾਜ਼ਰੀ ਹੈ, ਉਹ ਸਾਡੀ ਨਹੀਂ ਲੱਗੇਗੀ। ਗੁਰੂ ਜੀ ਕਹਿੰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਹਰੀਜਾ ਸਤਸੰਗਤ ਗੁਰੂ ਦੀ ਸ਼ਰਨ ਮਿਲਣੀ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਸੁਣਿਆ ਸੀ ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਆਤਮਕ ਸੰਤੁਸ਼ਟੀ ਮਿਲ ਸਕਦੀ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਕੁੰਡਲਨੀ ਸੁਰਜ ਸਕਦੀ ਹੈ, ਜੇ ਕੁੰਡਲਨੀ ਜਾਗਰਤ ਹੋ ਸਕਦੀ ਹੈ, ਤਾਂ ਇਹ ਸਿਰਫ ਮਨੁੱਖਾ ਜਨਮ ਦੇ ਵਿੱਚ ਹੀ ਹੋ ਸਕਦਾ ਹੈ। ਬੋਲੋ
1: ਸਤਨਾਮ ਸ੍ਰੀ
0: ਗੁਰੂ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਂ ਮਿਲ ਸਾਧ ਸੰਗਤ ਭਜ ਕੇ। ਬਹੁਤ ਜ਼ਰੂਰੀ ਸ਼ਬਦ ਇਹ ਗੁਰੂ ਜੀ ਦੇ ਬਚਨ, ਵਾਰ ਵਾਰ ਇਹ ਸਤਸੰਗਤ ਵਿੱਚ ਯਾਦ ਕਰਵਾਏ ਜਾਂਦੇ ਹਨ। ਇਸੇ ਕਰਕੇ ਅਸੀਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਕਿ ਨਿਤਨੇਮ ਜਿਸ ਦੇ ਵਿੱਚ ਸਾਨੂੰ ਹਰ ਰੋਜ਼ ਇਹ ਯਾਦ ਰਹੇ ਅਸੀਂ ਸੰਸਾਰ 'ਤੇ ਕਿਉਂ ਆਏ ਹਾਂ, ਸਾਡੇ ਜੀਵਨ ਦਾ ਮਨੋਰਥ ਏਮ ਆਫ ਲਾਈਫ ਕੀ ਹੈ। ਸੋ ਇਸ ਸਤਸੰਗਤ ਦਾ ਸਮਾਂ ਗੁਰੂ ਦੀ ਸ਼ਰਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਗਿਣਤੀ ਮਿਣਤੀ ਦੇ ਸਵਾਸ ਲੈ ਕੇ ਇਹ ਜੀਵ ਸੰਸਾਰ 'ਤੇ ਜੀਵ ਰੂਪੀ ਮੁਸਾਫਰ ਇਹ ਦੁਨੀਆਂ 'ਤੇ ਆਉਂਦਾ ਹੈ। ਜਿਤਨੇ ਸਵਾਸ ਇਸ ਨੇ ਭੋਗਣੇ ਹਨ ਸੰਸਾਰ ਦੇ ਉੱਤੇ, ਉਤਨੇ ਹੀ ਇਹ ਜਿਹੜਾ ਹੈ ਸਵਾਸ ਇਹ ਲੈਂਦਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਜੀਵ ਰੂਪੀ ਮੁਸਾਫਰ ਇਹ ਜਿਹੜਾ ਹੈ ਸੰਸਾਰ 'ਤੇ ਆਇਆ ਹੈ।

ਸੋ 24,000 ਸਵਾਸ ਦਿਨ ਰਾਤ ਕਰਕੇ ਨਿਕਲ ਜਾਂਦਾ ਹੈ। ਸਾਡਾ ਕੋਈ ਰੁਪਈਆ 100 ਰੁਪਈਆ ਖੋ ਜਾਵੇ ਜਾਂ ਕੋਈ ਹੋਰ ਛੋਟੀ ਮੋਟੀ ਕੋਈ 150 ਰੁਪਏ ਦੀ ਚੀਜ਼ ਖੋ ਜਾਵੇ, ਵਾਰ ਵਾਰ ਯਾਦ ਆਉਂਦੀ ਹੈ, ਵਾਰ ਵਾਰ ਉਸਦਾ ਫਿਕਰ ਕਰਦਾ ਹੈ, ਚਿੰਤਾ ਕਰਦਾ ਹੈ, ਦੂਸਰਿਆਂ ਕੋਲ ਜ਼ਿਕਰ ਕਰਦਾ ਹੈ, ਮੇਰੀ ਆਹ ਚੀਜ਼ ਚਲੀ ਗਈ, ਮੈਨੂੰ ਇਤਨਾ ਘਾਟਾ ਪੈ ਗਿਆ, ਫਲਾਣਾ ਮੇਰੇ ਇੰਨੇ ਪੈਸੇ ਦੱਬ ਗਿਆ, ਫਲਾਣਾ ਮੇਰੀ ਇਹ ਚੀਜ਼ ਦੱਬ ਗਿਆ। ਪਰੰਤੂ ਜੋ ਸਵਾਸ ਇਸ ਨੂੰ 24,000 ਸਵਾਸ ਹਰ ਰੋਜ਼ ਨਿਕਲ ਜਾਂਦਾ, ਇਸ ਨੂੰ ਕੋਈ ਚਿੰਤਾ ਨਹੀਂ ਹੈ। ਬੋਲੋ ਸਤਿਗੁਰੂ। ਜੋ ਮਨੁੱਖਾ ਜਨਮ ਜਿਸ ਨੂੰ ਦੇਵਤੇ ਵੀ ਤਰਸ ਰਹੇ ਹਨ ਉਹ ਜਾ ਰਹੇ ਹੈ, ਇਸ ਜੀਵ ਨੂੰ ਕੋਈ ਫਿਕਰ ਨਹੀਂ ਹੈ। ਗੁਰੂ ਜੀ ਕਹਿੰਦੇ ਹਨ, ਇਸ ਜਨਮ ਨੂੰ ਇਸ ਵਕਤ ਨੂੰ ਤੈਨੂੰ ਜੋ ਪ੍ਰਾਪਤ ਹੋਇਆ ਇਸ ਨੂੰ ਦੇਵੀ ਦੇਵਤੇ ਵੀ ਤਰਸ ਰਹੇ ਹਨ ਜੋ ਤੈਨੂੰ ਪ੍ਰਾਪਤ ਹੋਇਆ, ਪਰੰਤੂ ਇਸ ਦਾ ਇਸ ਨੂੰ ਫਿਕਰ ਨਹੀਂ ਹੈ। ਕੋਈ ਕੌਲੀ ਖੋਜ ਘਰ ਦੇ ਵਿੱਚੋਂ ਸਾਧਸੰਗ ਕਈ ਕਈ ਦਿਨ ਨੀਂਦ ਨਹੀਂ ਆਉਂਦੀ, ਪਰੰਤੂ ਮਨੁੱਖਾ ਜਨਮ ਜਾ ਰਿਹਾ ਹੈ, ਸਵਾਸ ਜਾ ਰਹੇ ਹਨ, 24,000 ਦਾ ਘਾਟਾ ਹਰ ਰੋਜ਼ ਦਾ ਪੈਂਦਾ ਹੈ, ਇਸ ਨੂੰ ਕੋਈ ਫਿਕਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਆਓ ਗਜਵਜ ਕੀਰਤਨ ਇਸਾਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ। ਸਤਸੰਗਾਂ ਦਾ ਸਮਾਂ ਭਾਗਾਂ ਦੇ ਨਾਲ ਮਿਲਦਾ ਹੈ, ਆਪਣੀ ਮਨੋਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਘਰ ਤੋਂ ਆਉਣਾ ਹੈ ਗੁਰੂ ਦਾ ਨਾਮ ਜਪਦੇ ਹੋਏ। ਬਹੁਤ ਵਾਰੀ ਸੰਗਤ ਵਿੱਚ ਇਹ ਗੱਲਾਂ ਵਿਦਿਤ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸੀਂ ਧਿਆਨ ਨਹੀਂ ਦਿੰਦੇ, ਫਿਰ ਸਾਡੀਆਂ ਉਹੀ ਆਦਤਾਂ ਰਹਿੰਦੀਆਂ ਹਨ, ਉਹੀ ਗੱਲਾਂ ਰਹਿੰਦੀਆਂ ਹਨ, ਇਸ ਕਰਕੇ ਪੂਰਾ ਫਲ ਤਾਂ ਹੀ ਪ੍ਰਾਪਤ ਨਹੀਂ ਹੁੰਦਾ, ਸਾਡੀ ਮਨੋਬਿਰਤੀ ਜਿਹੜੀ ਹੈ ਤਰੱਕੀ ਨਹੀਂ ਕਰਦੀ, ਆਤਮਿਕ ਤਰੱਕੀ ਸਾਡੀ ਨਹੀਂ ਹੁੰਦੀ। ਸੋ ਘਰ ਤੋਂ ਆਉਣਾ ਹੈ ਨਾਮ ਜਪਦੇ, ਫਿਰ ਸੰਗਤ ਵਿੱਚ ਸ਼ਰਧਾ ਨਾਲ ਨਮਸਕਾਰ ਕਰਨੀ, ਮੱਥਾ ਟੇਕਣਾ, ਦੂਜਿਆਂ ਦੇ ਨਾਲ ਨਹੀਂ ਜੁੜਨਾ। ਬਹੁਤ ਸਾਰੇ ਦੇਖੇ ਹਨ ਇੱਕ ਦੂਜੇ ਨੂੰ ਹਾਲ ਚਾਲ ਹੀ ਪੁੱਛਦੇ ਰਹਿੰਦੇ ਹਨ, ਦੇਖਦੇ ਰਹਿੰਦੇ ਹਨ ਕੌਣ ਆਇਆ ਕੌਣ ਜਾਇਆ, ਅਸਲ ਦੇ ਵਿੱਚ ਉਹ ਸੱਚੇ ਜਗਿਆਸੂ ਨਹੀਂ ਹੁੰਦੇ, ਉਹ ਸਤਸੰਗੀ ਨਹੀਂ ਹੁੰਦੇ। ਵੈਸੇ ਘੁੰਮਣਾ ਫਿਰਨਾ ਆ ਜਾਣਾ ਜਿਵੇਂ ਪੰਜ ਤਰ੍ਹਾਂ ਦੀ ਸਿੱਖੀ ਹੁੰਦੀ ਹੈ, ਇਸੇ ਤਰ੍ਹਾਂ ਜਗਿਆਸੂ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਸੋ ਖੈਰ ਉਹ ਵਿਚਾਰ, ਅਸਲ ਦੇ ਵਿੱਚ ਸੱਚਾ ਸਤਸੰਗੀ ਜਗਿਆਸੂ ਉਹੀ ਹੈ ਜੋ ਆਪਣੇ ਨਿਸ਼ਾਨੇ ਨੂੰ ਅੱਗੇ ਰੱਖਦਾ ਹੈ ਕਿ ਮੈਂ ਸੰਗਤ ਵਿੱਚ ਕਿਉਂ ਆਇਆ ਹਾਂ, ਅਸੀਂ ਗੁਰੂ ਕੋਲ ਕਿਉਂ ਜਾਣਾ ਹੈ, ਅਸੀਂ ਸੰਗਤ ਵਿੱਚ ਕਿਉਂ ਜਾਂਦੇ ਹਾਂ। ਕੋਈ ਸਕੂਲ ਕਾਲਜ ਵਿੱਚ ਜਾਂਦਾ ਹੈ, ਉੱਥੇ ਉਸਨੂੰ ਜੋ ਉਸਦੇ ਰੂਲਸ ਹਨ ਉਸਨੂੰ ਸਤਸੰਗਤ ਉਹ ਫੋਲੋ ਕਰਨੇ ਪੈਂਦੇ ਹਨ ਸਟੂਡੈਂਟ ਨੂੰ, ਨਹੀਂ ਤਾਂ ਫਿਰ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸਨੂੰ ਤਾੜਨਾ ਹੁੰਦੀ ਹੈ, ਉਹ ਪੂਰਾ ਲਾਭ ਨਹੀਂ ਉਠਾ ਸਕਦਾ, ਮਨ ਜੋ ਉਸਦਾ ਇਕਾਗਰ ਨਹੀਂ ਹੈ, ਟੀਚਰ ਦਾ ਲੈਕਚਰ ਵੀ ਧਿਆਨ ਨਾਲ ਸੁਣਦਾ ਨਹੀਂ ਹੈ, ਤਾਂ ਸਤਸੰਗਤ ਉਹ ਫੇਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਇਹ ਸਾਡਾ ਸਪਿਰਚੁਅਲ ਜੋ ਸਾਡੀ ਲਾਈਫ ਹੈ, ਜੋ ਕਾਲਜ ਹੈ, ਇਸ ਵਿੱਚ ਰੂਹਾਨੀ ਕਾਲਜ ਦੇ ਵਿੱਚ ਅਸੀਂ ਇੱਥੇ ਸੇਧ ਲੈਣ ਵਾਸਤੇ ਆਉਂਦੇ ਹਾਂ, ਜੇਕਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗ ਨਾ ਤਰਾ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈ ਹੈ, ਪੂਛਤ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਰੋਗ ਮਿਟਾ ਸੁਖ ਸਹਿਜ ਸਮਾਈ ਹੈ, ਗਾਏ ਸੁਨੇ ਆਖੇ ਵਿੱਚ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋ ਲਾਉਣਾ ਕਮਾਈ ਹੈ। ਜਿੰਨਾ ਚਿਰ ਗੁਰੂ ਦੇ ਵਚਨ, ਗੁਰੂ ਦੇ ਉਪਦੇਸ਼, ਗੁਰਬਾਣੀ ਸਰੂਪ ਜੋ ਕੀਰਤਨ ਸਰੂਪ ਦੇ ਵਿੱਚ ਆਪਾਂ ਵਿਚਾਰਦੇ ਹਾਂ ਸਾਰਿਆਂ ਵਾਸਤੇ ਜੋ ਸਾਂਝੇ ਹਨ, ਜੇ ਉਹਨਾਂ ਨੂੰ ਅਸੀਂ ਨਹੀਂ ਕਮਾਉਂਦੇ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਹੈ। ਵੈਦ ਨੂੰ, ਡਾਕਟਰ ਹਕੀਮ ਨੂੰ ਜੇ ਅਸੀਂ ਪੁੱਛੀ ਜਾਈਏ ਇਹ ਮੇਰੀ ਬਿਮਾਰੀ ਹੈ, ਮੈਨੂੰ ਇਹ ਰੋਗ ਲੱਗਿਆ, ਉਹ ਦਵਾਈ ਵੀ ਦਿੰਦਾ ਹੈ, ਕੋਈ ਮੈਡੀਸਨ ਜੋ ਦਿੰਦਾ ਹੈ, ਅਸੀਂ ਜੋ ਪਥ ਪਰਹੇਜ਼ ਦੱਸਦਾ ਉਹ ਨਾ ਰੱਖੀਏ ਤਾਂ ਵੀ ਸਾਨੂੰ ਉਹ ਫਿਰ ਉਸਦਾ ਰੋਗ ਦੂਰ ਨਹੀਂ ਹੁੰਦਾ ਹੈ। ਜੇਕਰ ਪੁੱਛੀ ਜਾਂਦਾ ਹੈ ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ ਹੈ, ਪਰੰਤੂ ਉਸ ਰਸਤੇ ਤੇ ਚੱਲਦਾ ਨਹੀਂ ਹੈ, ਤਾਂ ਫਿਰ ਉਹ ਉੱਥੇ ਹੀ ਖੜਾ ਰਹਿੰਦਾ, ਉਸਦੀ ਮੰਜ਼ਿਲ ਤੈਅ ਨਹੀਂ ਹੁੰਦੀ, ਉਹ ਕਿਤੇ ਨਹੀਂ ਪਹੁੰਚਦਾ ਹੈ। ਇਸੇ ਤਰ੍ਹਾਂ ਅਸੀਂ ਵੀ ਕਿਤੇ ਨਹੀਂ ਪਹੁੰਚਾਂਗੇ ਜੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਪਹੁੰਚਣਾ ਹੈ, ਜੇ ਅਸੀਂ ਤੁਰਾਂਗੇ ਹੀ ਨਹੀਂ, ਜੇਕਰ ਅਸੀਂ ਅੱਗੇ ਤੁਰਦੇ ਹੀ ਨਹੀਂ। ਸਾਧ ਸੰਗਤ ਜਿੰਨਾ ਕੁਛ ਅਸੀਂ ਸੁਣਦੇ ਹਾਂ, ਜਿੰਨਾ ਕੁਛ ਅਸੀਂ ਪੜ੍ਹਦੇ ਹਾਂ, ਉਨਾ ਅਸੀਂ ਕਮਾਉਂਦੇ ਨਹੀਂ। ਬੋਲੋ ਸਤਨਾਮ। ਮੰਨਦੇ ਨਹੀਂ, ਜੇਕਰ ਇਸ ਨੂੰ ਅਸੀਂ, ਗੁਰੂ ਜੀ ਕਹਿੰਦੇ ਹਨ ਜੇ ਅਸੀਂ ਸੁਣੀਏ ਸੁਣਿਆ
ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮੰਨਣਾ, ਅੰਦਰੇ ਤੀਰਥ ਬਣ ਜਾਏਗਾ। ਸੁਣ ਕੇ ਮੰਨਿਆ ਜਿਨ੍ਹਾਂ ਨੇ, ਉਹਨਾਂ ਦੇ ਸਾਧ ਸੰਗਤ ਵਿਹੜੇ ਪਾਰ ਹੁੰਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਜੇਕਰ ਅਸੀਂ ਗੁਰੂ ਦੇ ਵਚਨ ਨੂੰ ਮੰਨੀਏ ਕਮਾਈਏ, ਮੁਕਤੀ ਦਾ ਦਰਵਾਜ਼ਾ ਦੂਰ ਨਹੀਂ ਹੈ। ਧੰਨ ਗੁਰੂ ਨਾਨਕ ਜੀ ਕਹਿੰਦੇ ਹਨ।

ਮੰਨਾ ਪਾਵਾ ਮੋਖ ਦੁਆਰ, ਮੰਨਾ ਪਰਿਵਾਰ ਸਾਧਾਰ। ਪਰਿਵਾਰਾਂ ਦਾ ਵੀ ਸੁਧਾਰ ਕਰ ਸਕਦਾ ਹੈ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਵਚਨ ਤੇ ਭਰੋਸਾ ਕਰਿਆ, ਜਿਨ੍ਹਾਂ ਨੇ ਗੁਰਬਾਣੀ ਤੇ ਵਿਸ਼ਵਾਸ ਕਰਿਆ। ਸੋ ਖੈਰ, ਆਪ ਜੀ ਸਰਵਣ ਕਰ ਰਹੇ ਸੀ, ਸਤਸੰਗੀ ਵਾਸਤੇ ਕਰਵਾਉਣਾ, ਗੱਪਾਂ ਛੱਪਾਂ ਨਹੀਂ ਮਾਰਨੀਆਂ, ਪਰਮਾਤਮਾ ਦਾ ਨਾਮ ਜਪਦੇ। ਫਿਰ ਸਰਦਾਂ ਨੇ ਨਮਸਕਾਰ ਕਰਨੀ, ਫਿਰ ਆਪਣਾ ਜਿਹੜਾ ਹੈ ਮਨ ਹੈ ਗੁਰੂ ਸ਼ਬਦ ਦੇ ਨਾਲ ਜੋੜਨਾ, ਗੁਰੂ ਸ਼ਬਦ ਦੇ ਨਾਲ ਜੋੜਨਾ, ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰਨਾ, ਬਾਣੀ ਪੜ੍ਹਨੀ, ਸਮੇਂ ਨੂੰ ਬਰਬਾਦ ਨਾ ਕਰਨਾ। ਅਸੀਂ ਇੱਥੇ ਕਿਸੇ ਨਾਲ ਜੁੜਨ ਵਾਸਤੇ ਨਹੀਂ ਆਉਂਦੇ, ਅਸੀਂ ਗੁਰਬਾਣੀ ਨਾਲ ਜੁੜਨ ਵਾਸਤੇ ਆਏ ਹਾਂ, ਸ਼ਬਦ ਨਾਲ ਜੁੜਨ ਵਾਸਤੇ ਆਏ ਹਾਂ, ਨਾਮ ਨਾਲ ਜੁੜਨ ਵਾਸਤੇ ਆਏ ਹਾਂ। ਸੋ ਆਪ ਜੀ ਸਰਵਣ ਕਰ ਰਹੇ ਸੀ, ਇਹ ਸਵਾਸ ਕਿਤਨੇ ਅਮੋਲਕ ਹਨ, ਇਹ ਜਨਮ ਕਿੰਨਾ ਅਮੋਲਕ ਹੈ। ਦੁਨੀਆ ਵੀ ਕੋਈ ਸਾਨੂੰ ਚੀਜ਼ ਖੋ ਜਾਂਦੀ ਹੈ, ਕਿਤਨਾ ਫਿਕਰ ਕਰਦੇ ਹਾਂ, ਕਈ ਕਈ ਦਿਨ ਸੌਂਦੇ ਨਹੀਂ ਹਾਂ, ਪਰੰਤੂ ਸਾਡਾ ਇਹ ਜਨਮ ਜਾ ਰਿਹਾ, ਸਾਡੇ ਸਵਾਸ ਜਾ ਰਹੇ ਹਨ, ਕਿਤਨਾ ਅਮੋਲਕ ਵਕਤ ਜਾ ਰਿਹਾ ਹੈ, ਅਸੀਂ ਕੋਈ ਚਿੰਤਾ ਨਹੀਂ ਕਰਦੇ। ਮਹਾਰਾਜ ਕਹਿ ਰਹੇ ਹਨ

0: ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰਿਆ। ਜੋ ਆਪਾਂ ਇਸ ਸੰਗਤ ਵਿਚ ਵਿਚਾਰ ਰਹੇ ਹਾਂ, ਗੁਰੂਆਂ ਦੇ ਵਚਨ ਨੇ, ਸੰਤਾਂ ਦੇ ਵਚਨ ਨੇ, ਸਾਧੂਆਂ ਦੇ ਵਚਨ ਨੇ, ਜਿਤਨੀ ਵੀ ਗੁਰਬਾਣੀ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ,
0: ਸਭ ਸੰਤਨ ਕੇ ਵਚਨ ਇਕੱਠੇ ਕੀਤੇ ਹੋਏ ਹਨ। ਸੋ ਜੋ ਆਪਾਂ ਸਾਰੇ ਰਲ ਕੇ ਇਹ ਵਿਚਾਰ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ ਹੈ, ਜੇ ਕੋ ਵਚਨ ਕਮਾਵੈ, ਸੋ ਇਹ ਆਪਣੇ ਆਪ ਤੇ ਅਸੀਂ ਕਿਰਪਾ ਕਰਨੀ ਹੈ। ਇਸ ਨੂੰ ਅਸੀਂ ਫਿਰ ਗੁਰੂ ਮਹਾਰਾਜ ਨੇ ਕਮਾਵਾ ਵਚਨ ਲਿਖਿਆ, ਜੇ ਕੋ ਵਚਨ ਕਮਾਵੈ, ਕਮਾਵੈ ਸੰਤਨ ਕਾ, ਕਮਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸੋ ਇਹਨਾਂ ਵਚਨਾਂ ਨੂੰ ਕਮਾਉਣ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ, ਕੁਰਬਾਨੀ ਵੀ ਕਰਨੀ ਪਵੇਗੀ, ਸਾਨੂੰ ਜਿਹੜਾ ਹੈ ਇਸ ਵਾਸਤੇ ਘਾਲਣਾ ਕਰਨੀ ਪਵੇਗੀ, ਕਿਸੇ ਕੰਮ ਨੂੰ ਘਾਲਣਾ, ਕਿਉਂਕਿ ਘਾਲਣਾ ਘਾਲੇ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਹੈ। ਸੋ ਫਿਰ ਤੀਸਰੀ ਜਿਹੜੀ ਕਿਰਪਾ ਹੈ, ਤੀਸਰੀ ਮਿਹਰ ਹੈ, ਗੁਰੂ ਕਰਦਾ ਹੈ, ਗੁਰਪ੍ਰਸਾਦ ਦੀ ਤਰੀ ਹੈ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਜੇ ਕੋ ਵਚਨ ਆਪਣਾ ਗੁਰੂ ਦੀ ਕਿਰਪਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਫਿਰ ਪੂਰਨ ਕਿਰਪਾ ਮਨ ਵਸ, ਜੋ ਮਨ ਵਸ ਵਿੱਚ ਆ ਜਾਂਦਾ ਹੈ। ਸੋ ਗੁਰੂ ਸਾਹਿਬ ਇਹ ਤੀਸਰੀ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਕਿਹਨਾਂ ਤੇ, ਜੋ ਆਪਣੇ ਆਪ ਤੇ ਇਹ ਕਿਰਪਾ ਕਰਦੇ ਹਨ। ਬੋਲੋ ਪਹਿਲੀ ਕਿਰਪਾ ਸੁਣੀ ਅਕਾਲ ਪੁਰਖ ਨੇ ਸਾਨੂੰ ਕਰ ਦਿੱਤੀ ਹੈ, ਇਸ ਦੇਹੀ ਕੋ ਸਿਮਰਹਿ ਦੇਵ ਸਾ ਦੇਹੀ ਪਜਾਰ ਕੀ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ। ਇਸ ਸਰੀਰ ਨੂੰ ਜਿਸ ਨੂੰ ਦੇਵ ਤੇ ਤਰਸ ਰਹੇ ਹਾਂ, ਉਹ ਸਰੀਰ ਸਾਨੂੰ ਬਖਸ਼ ਦਿੱਤਾ ਹੈ। ਗੁਰਬਾਣੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਦਸਾਂ ਜਾਮਿਆਂ ਦੇ ਅੰਦਰ ਕਿਤਨੀ ਕਿਰਪਾ ਕੀਤੀ ਹੈ ਗੁਰੂ ਸਾਹਿਬਾਂ ਨੇ, ਤੱਤੇ ਤੇ ਵਿਆਹ ਤੇ ਬੈਠ ਕਰ ਕਰਕੇ, ਸਾਰੇ ਆਪਣੇ ਪਰਿਵਾਰ ਨੂੰ ਬਾਹਰ ਕਰਕੇ, ਅਮਰ ਦੀ ਦਾਤ, ਸਿੱਖੀ ਦੀ ਦਾਤ, ਜੋ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਦਸਾਂ ਜਾਮੇ ਦੇ ਅੰਦਰ ਬਹੁਤ ਹੀ ਬਖਸ਼ਿਸ਼ ਕੀਤੀ ਹੈ। ਗੁਰੂ ਨੂੰ ਅਸੀਂ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਕਿਉਂਕਿ ਗੁਰੂ ਪਰਮੇਸ਼ਰ ਦਾ ਦੂਸਰਾ ਸਰੂਪ ਹੈ। ਗੁਰੂ ਪਰਮੇਸ਼ਰ ਦਾ ਨਿਰਗੁਣ ਜੋ ਪਰਮੇਸ਼ਰ ਹੈ, ਨਿਰਗੁਣ ਜੋ ਪਰਮਾਤਮਾ ਹੈ, ਉਹ ਨਜ਼ਰ ਨਹੀਂ ਆਉਂਦਾ ਹੈ, ਪਰੰਤੂ ਜੇ ਉਸ ਨੂੰ ਸਰਗੁਣ ਸਰੂਪ ਦੇ ਵਿੱਚ ਦੇਖਣਾ ਤਾਂ ਗੁਰੂ ਦਾ ਦਰਸ਼ਨ ਪਰਮਾਤਮਾ ਦਾ ਦਰਸ਼ਨ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਕਉ ਟਲ ਗੁਰ ਸੇਵੀ ਅਹਨ ਸਹਿ ਸਵਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੇ, ਸਿਵਤ ਸੰਬੰਧੀ ਨੂਰ ਅਰਸੋਂ ਕਰਸੋਂ ਚੱਟੀ ਹੈ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ। ਗੁਰੂ ਦਾ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਹੈ। ਜਿਵੇਂ ਸਤ ਸੰਗਤ ਨਿਰਗੁਣ ਨਿਰਗੁਣ ਜੋ ਵੈਕੁੰਠ ਹੈ, ਨਿਰਗੁਣ ਸੱਚਖੰਡ ਹੈ, ਜੋ ਸਾਡੀ ਦ੍ਰਿਸ਼ਟੀ ਦੇ ਵਿੱਚ ਨਹੀਂ ਆਉਂਦਾ। ਗੁਰੂ ਜੀ ਕਹਿੰਦੇ ਹਨ ਸੱਚਖੰਡ ਵਸੈ ਨਿਰੰਕਾਰ, ਪਰੰਤੂ ਸਰਗੁਣ ਸੱਚਖੰਡ ਜੋ ਹੈ, ਇਹ ਸਾਧ ਸੰਗਤ ਜੋ ਹੈ, ਸੱਚੀ ਸੰਗਤ ਹੈ, ਜਿੱਥੇ ਪਰਮਾਤਮਾ ਦਾ ਇਕੱਠੇ ਹੋ ਕੇ ਸਿਮਰਨ ਕੀਤਾ ਜਾਂਦਾ ਹੈ, ਜਾਪ ਕੀਤਾ ਜਾਂਦਾ ਹੈ, ਹਰੀ ਜਸ ਕੀਤਾ ਜਾਂਦਾ ਹੈ, ਇਹ ਸਰਗੁਣ ਸੱਚਖੰਡ ਹੈ। ਬੋਲੋ ਸਤਨਾਮ, ਇਹ ਸਰਗੁਣ ਵੈਕੁੰਠ ਹੈ। ਕਹੋ ਕਬੀਰ ਇਹ ਕਹੀਆ ਕਾਹੇ, ਸਾਧ ਸੰਗਤ ਵੈਕੁੰਠ, ਸਾਧ ਸੰਗਤ ਸੱਚਖੰਡ ਦਾ ਸਰਗੁਣ ਸਰੂਪ ਹੈ। ਸੋ ਸਾਧ ਸੰਗਤ ਇਸੇ ਤਰ੍ਹਾਂ, ਜੋ ਗੁਰੂ ਜੋ ਹੈ, ਇਹ ਪਰਮੇਸ਼ਰ ਦਾ ਪਰਮਾਤਮਾ ਦਾ ਸਰਗੁਣ ਸਰੂਪ ਹੈ। ਗੁਰੂ ਦਾ ਦਰਸ਼ਨ, ਗੁਰੂ ਨੂੰ ਅਸੀਂ ਇਸ ਕਰਕੇ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਹੈ ਤਾਂ ਸਰੀਰ ਗੁਰੂ ਦਾ ਸਾਡੇ ਵਰਗਾ ਸਰੀਰ ਸੀ, ਜਿਨ੍ਹਾਂ ਨੇ ਉਸ ਤੇ ਵਿਸ਼ਵਾਸ ਨਹੀਂ ਕੀਤਾ, ਭਰੋਸਾ ਨਹੀਂ ਕੀਤਾ, ਉਹਨਾਂ ਦਾ ਭਲਾ ਨਹੀਂ ਹੋਇਆ। ਜਿਨ੍ਹਾਂ ਨੇ ਗੁਰ ਪਰਮੇਸ਼ਰ ਇੱਕੋ ਜਾਂ ਗੁਰੂ ਤੇ ਪਰਮੇਸ਼ਰ ਨੂੰ ਇੱਕ ਜਾਣਿਆ, ਗੁਰੂ ਤੇ ਵਿਸ਼ਵਾਸ ਕੀਤਾ, ਧੰਨ ਗੁਰੂ ਨਾਨਕ ਤੇ ਵਿਸ਼ਵਾਸ ਕੀਤਾ, ਗੁਰੂ ਦਸ਼ਮੇਸ਼ ਪਾਤਸ਼ਾਹ ਤੇ ਵਿਸ਼ਵਾਸ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਕਰਨਗੇ, ਉਹਨਾਂ ਜੀਵਾਂ ਦਾ ਉਧਾਰ ਹੁੰਦਾ ਹੈ। ਉਹਨਾਂ ਨੂੰ ਗੁਰੂ ਜਿਹੜਾ ਹੈ ਗਿਆਨ ਬਖਸ਼ਦਾ ਹੈ, ਉਹ ਗਿਆਨ ਬਖਸ਼ਦਾ ਹੈ। ਦੁਨਿਆਵੀ ਗਿਆਨ ਜੋ ਹੈ, ਇਹ ਤਾਂ ਇੱਕ ਦੁਨੀਆਂ ਦੇ ਵਿੱਚ ਰਹਿਣ ਵਾਸਤੇ, ਕੁਛ ਬੰਦਾ ਕਿਸੇ ਕੰਮ ਦੇ ਵਿੱਚ ਕਿਸੇ ਖੇਤਰ ਦੇ ਵਿੱਚ ਐਕਸਪਰਟ ਹੋ ਜਾਂਦਾ ਹੈ, ਪਰੰਤੂ ਗੁਰੂ ਜੋ ਬਖਸ਼ਦਾ ਹੈ, ਇਹ ਬ੍ਰਹਮ ਗਿਆਨ ਬਖਸ਼ਦਾ ਹੈ, ਆਤਮ ਗਿਆਨ ਬਖਸ਼ਦਾ ਹੈ, ਰੂਹਾਨੀ ਗਿਆਨ ਬਖਸ਼ਦਾ ਹੈ, ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਵਿੱਚ ਮਿਲਾਉਂਦਾ ਹੈ। ਇਸੇ ਕਰਕੇ ਆਖਿਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਲ, ਦਰਗਾਹ ਦਾ ਵਸੀਟ, ਦਰਗਾਹ ਦਾ ਵਕੀਲ ਜੋ ਹੈ। ਜੇ ਸੋਚਣ ਦਾ ਊਗ ਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ। ਜਿਤਨਾ ਮਰਜ਼ੀ ਇਹ ਮਨੁੱਖ ਦੁਨਿਆਵੀ ਗਿਆਨ ਇਕੱਠਾ, ਕਿਤਾਬੀ ਗਿਆਨ ਇਕੱਠਾ ਕਰ ਲਵੇ, ਪਰੰਤੂ ਪਰਮੇਸ਼ਰ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਆਉਂਦੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਤਨਾ ਕੁਛ ਵੀ ਇਹ ਬਣ ਜਾਵੇ ਜਾਂ ਮਾਇਕ ਪਦਾਰਥ ਇਕੱਠੇ ਕਰ ਲਵੇ, ਗੁਰੂ ਜੀ ਕਹਿੰਦੇ ਨਭ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ
1: ਹਾਰੀ।
0: ਅੰਤ ਨੂੰ ਗੁਰੂ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖਾ ਜਨਮ ਦੀ ਬਾਜੀ, ਇਹ ਜੀਵ ਹਾਰ ਜਾਂਦਾ ਹੈ। ਬੋਲੋ।

0: ਗੁਰੂ ਜੀ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ। ਛੋਟੇ ਮੋਟੇ ਅਹੁਦੇ, ਛੋਟੇ ਮੋਟੇ ਧਨ ਪਦਾਰਥ, ਥੋੜਾ ਬਹੁਤਾ ਲੱਖ ਕਰੋੜ, ਇਹ ਤਾਂ ਛੋਟੀ ਗੱਲ ਹੈ। ਗੁਰੂ ਜੀ ਕਹਿੰਦੇ ਨੇ ਕੋਈ ਛੋਟੇ ਮੋਟੇ ਖੇਤੇ ਦਾ ਕੋਈ ਮਾਲਕ ਬਣ ਜਾਵੇ, ਕੋਈ ਅਫਸਰ ਬਣ ਜਾਵੇ, ਕੋਈ ਹੋਰ ਕੁਛ ਹੋਰ ਬਣ ਜਾਵੇ, ਉਹ ਬੜੀ ਛੋਟੀ ਗੱਲ ਹੈ। ਜੇ ਨੌਵਾਂ ਖੰਡਾਂ ਦਾ ਵੀ ਇਸ ਨੂੰ ਰਾਜਾ ਬਣਾ ਦਿੱਤਾ ਜਾਵੇ, ਨੌ ਖੰਡਾਂ ਦਾ ਰਾਜ ਇਹ ਮਾਲਕ ਵੀ ਬਣ ਜਾਵੇ, ਪਰੰਤੂ ਗੁਰੂ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪ ਤੋਂ ਬਿਨਾਂ, ਜਪਣ ਤੋਂ ਬਿਨਾਂ ਅੰਤ ਚਲੈ ਗੋ ਹਾਰੀ, ਅੰਤ ਨੂੰ ਹਾਰ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ, ਅੰਤ ਚਲੈ ਗੋ ਹਾਰੀ। ਫਿਰ ਕੀੜੀ ਤੇ ਰਾਜੇ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਫਰਕ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕੋਈ ਫਰਕ ਨਹੀਂ ਹੈ ਤੇ ਸਾਧ ਸੰਗਤ ਭਗਵਾਨ ਸ੍ਰੀ ਰਾਮ ਚੰਦਰ ਤ੍ਰੇਤੇ ਦੇਵਤਾ ਵਸ਼ਿਸ਼ਠ ਜੀ ਦੇ ਸਤਸੰਗਤ ਵਿੱਚ ਬੈਠੇ ਹਨ ਤੇ ਸਤਸੰਗਤ ਆਪ ਦੇ ਮੁਖਾਰਬਿੰਦ ਤੋਂ ਮਿਨਾ ਮਿਨਾ ਹਾਸਾ ਨਿਕਲ ਰਿਹਾ ਹੈ, ਮੁਸਕਰਾ ਰਹੇ ਹਨ ਆਪ। ਵਸ਼ਿਸ਼ਠ ਜੀ ਦਾ ਧਿਆਨ ਸ੍ਰੀ ਰਾਮ ਜੀ ਵੱਲ ਗਿਆ, ਪੁੱਛਦੇ ਹਨ ਬੇਟਾ ਕੀ ਗੱਲ ਹੈ, ਤੁਸੀਂ ਤਾਂ ਮਰਿਆਦਾ ਪੁਰਸ਼ੋਤਮ ਹੋ, ਪਤਾ ਹੈ ਤੁਹਾਨੂੰ ਹਰ ਮਰਿਆਦਾ ਦਾ, ਸਤਸੰਗ ਦੀ ਮਰਿਆਦਾ ਕੀ ਹੁੰਦੀ ਹੈ, ਸਾਧੂਆਂ ਕੋਲ ਜਾਣ ਦੀ ਬੈਠਣ ਦੀ ਕੀ ਮਰਿਆਦਾ ਹੁੰਦੀ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਿਆ ਕਰਦਾ, ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਦਾ ਹੈ, ਤੇ ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਗੁਰਦੇਵ ਮੈਂ ਬਿਨਾਂ ਕਾਰਨ ਤੋਂ ਨਹੀਂ ਹੱਸ ਰਿਹਾ ਹਾਂ। ਕਹਿੰਦੇ ਫਿਰ ਕੀ ਕਾਰਨ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਮੈਂ ਉਹ ਕੀੜੇ ਵੱਲ ਦੇਖ ਕੇ ਹੱਸ ਰਿਹਾ ਹਾਂ। ਕਹਿੰਦੇ ਕੀੜੇ ਵੱਲ ਦੇਖ ਕੇ ਹੱਸਣਾ, ਕੀੜੇ ਵੱਲ ਦੇਖ ਕੇ ਹੱਸਣਾ ਕਿ ਕਹਿੰਦੇ ਇਸ ਦੀ ਲੱਤ ਟੁੱਟੀ ਹੋਈ ਹੈ, ਕੀੜਾ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਫਿਰ ਡਿੱਗ ਪੈਂਦਾ ਹੈ। ਇਸ ਦੀ ਵਿਚਾਰੇ ਦੀ ਲੱਤ ਟੁੱਟੀ ਹੋਈ ਜਾਂ ਦੋ ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ, ਕੰਧ ਤੇ ਜਾਂ ਕਿਸੇ ਦੀਵਾਰ ਤੇ ਜਾਂ ਕਿਸੇ ਚੀਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਵਿਚਾਰਾ, ਫਿਰ ਤਿਲਕ ਜਾਂਦਾ ਹੈ, ਡਿੱਗ ਪੈਂਦਾ ਹੈ, ਫਿਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਡਿੱਗ ਪੈਂਦਾ ਹੈ। ਕਹਿੰਦੇ ਇਸ ਵਿੱਚ ਹੱਸਣ ਦੀ ਕਿਆ ਗੱਲ ਹੈ, ਕੀੜਾ ਹੈ ਵਿਚਾਰਾ, ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਇਸ ਕਰਕੇ ਫਿਰ ਇਹ ਹੁਣ ਚੜ੍ਹਦਾ ਹੈ, ਫਿਰ ਡਿੱਗ ਹੀ ਪਵੇਗਾ, ਇਸ ਵਿੱਚ ਹੱਸਣ ਦੀ ਕਿਆ ਗੱਲ ਹੈ। ਸ੍ਰੀ ਰਾਮ ਜੀ ਕਹਿੰਦੇ ਹਨ ਗੁਰਦੇਵ ਮੈਂ ਇਸ ਕਰਕੇ ਹੱਸਦਾ, ਇਹ ਕੀੜਾ ਸੱਤ ਵਾਰ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੈਂ ਇਸ ਕਰਕੇ ਨਹੀਂ ਹੱਸ ਰਿਹਾ, ਕੀੜਾ ਕਿਉਂ ਹੈ, ਇਹ ਤਾਂ ਪਰਮੇਸ਼ਰ ਦੀ ਰਚਨਾ ਹੈ, ਇਹ ਤਾਂ ਪਰਮਾਤਮਾ ਦੀ ਰਚਨਾ ਹੈ। ਕੋਈ ਨਿਰਧਨ ਹੈ, ਕੋਈ ਸਰਧਨ ਹੈ, ਕੋਈ ਕੁਛ ਬਣਾਇਆ, ਕੋਈ ਕੁਛ ਬਣਾਇਆ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸੇ ਯੂਨੀ ਵਿੱਚ ਪਾਇਆ, ਕੋਈ ਕਿਸੇ ਯੂਨੀ ਦੇ ਵਿੱਚ ਪਾਇਆ, ਇਹ ਤਾਂ ਪਰਮਾਤਮਾ ਦੀ ਅਸਚਰਜ ਰਚਨਾ ਹੈ, ਜੋ ਇਹ ਸੰਸਾਰ ਦੀ ਰਚਨਾ ਰਚੀ ਹੋਈ ਹੈ। ਕੁਦਰਤ ਹੈ, ਜੋ ਕੁਦਰਤ ਦਾ ਜੋ ਖੇਲ ਇਹ ਪਰਮਾਤਮਾ ਨੇ ਰਚਿਆ ਹੋਇਆ ਹੈ ਅਨੇਕਾਂ ਸਰੂਪਾਂ ਦੇ ਵਿੱਚ। ਸੋ ਇਸ ਕਰਕੇ ਨਹੀਂ ਮੈਂ ਹੱਸ ਰਿਹਾ, ਇਸ ਕਰਕੇ ਹੱਸ ਰਹੇ ਹਾਂ ਅਸੀਂ ਤਾਂ, ਸ੍ਰੀ ਰਾਮ ਜੀ ਕਹਿਣ ਲੱਗੇ, ਇਹ ਕੀੜਾ ਜਿਸ ਤੋਂ ਅੱਜ ਇਹ ਦੀਵਾਰ ਤੇ ਨਹੀਂ ਚੜਿਆ ਜਾ ਰਿਹਾ, ਵਿਚਾਰਾ ਕੀੜ ਜੁਨੀ ਦੇ ਵਿੱਚ ਪਿਆ ਹੋਇਆ ਹੈ, ਜਿਸ ਦੀ ਲੱਤਾਂ ਟੁੱਟੀਆਂ ਹੋਈਆਂ ਹਨ, ਫਿਰ ਡਿੱਗ ਪੈਂਦਾ, ਫਿਰ ਕੋਸ਼ਿਸ਼ ਕਰਦਾ, ਇਹ ਸੱਤ ਵਾਰ ਇੰਦਰ ਬਣ ਚੁੱਕਿਆ ਹੈ। ਬੋਲੋ
1: ਸਤਿ
0: ਇੰਦਰ ਦੀ ਪਦਵੀ, ਇੱਕ ਰਾਜਾ ਮਹਾਰਾਜਾ ਇਸ ਦੁਨੀਆਂ ਦੇ ਸਾਧ ਸੰਗ ਇੰਦਰ ਦੇ ਸਾਹਮਣੇ ਇਸ ਭੋਗ ਪਦਾਰਥ ਤੁੱਛ ਹਨ, ਕੁਛ ਵੀ ਨਹੀਂ ਹਨ। ਸਵਰਗ ਲੋਕ ਦੇ ਜੋ ਪਦਾਰਥ ਹਨ, ਉਹਨਾਂ ਦੇ ਸਾਹਮਣੇ ਇਹ ਦੁਨਿਆਵੀ ਪਦਾਰਥ ਕੁਛ ਵੀ ਮਾਇਨਾ ਨਹੀਂ ਰੱਖਦੇ ਹਨ। ਇਹ ਸੱਤ ਵਾਰ ਇੰਦਰ ਦੀ ਪ੍ਰਾਪਤੀ ਕਰ ਚੁੱਕਾ ਹੈ, ਪਰੰਤੂ ਫਿਰ ਅੱਜ ਇਸ ਦੀ ਕੀ ਹਾਲਤ ਹੈ, ਇਸ ਦੀ ਕੀ ਹਾਲਤ ਹੈ, ਕੀ ਦਸ਼ਾ ਹੈ, ਕੀੜਾ ਬਣਿਆ ਹੋਇਆ। ਕਹਿੰਦੇ ਅਸੀਂ ਤਾਂ ਇਸ ਕਰਕੇ ਹੱਸ ਰਹੇ ਹਾਂ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਬ੍ਰਹਮ ਗਿਆਨੀ ਪੁਰਸ਼, ਸੋ ਸਾਧ ਸੰਗਤ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ ਹਾਰੀ। ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਸ ਮਨੁੱਖ ਦੀ ਕੀ ਹਾਲਤ ਹੁੰਦੀ ਹੈ, ਕੀ ਦਸ਼ਾ ਹੁੰਦੀ ਹੈ, ਕਿਤਨਾ ਵੀ ਵੱਡਾ ਕਿਉਂ ਬਣ ਜਾਵੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੀਵ ਦੀ ਹਾਲਤ ਕੀ ਹੈ ਪੂਰੇ ਗੁਰੂ ਤੋਂ ਬਿਨਾਂ। ਕਿਉਂ ਗੁਰੂ ਨੂੰ ਮੱਥਾ ਟੇਕਦੇ ਹਾਂ, ਕਿਉਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਹਨ, ਕਿਉਂ ਗੁਰੂ ਨਾਨਕ ਸਰੀਰ ਤਾਂ ਉਹਨਾਂ ਦਾ ਸਾਡੇ ਵਰਗਾ ਸੀ, ਵਿਸ਼ਵਾਸ ਨਹੀਂ ਸਾਰਿਆਂ ਨੂੰ ਆਇਆ ਤੇ ਸਾਧ ਸੰਗਤ, ਪਰੰਤੂ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਮਹਾਰਾਜ ਕਹਿੰਦੇ ਹਨ। ਇਸ ਕਰਕੇ ਗੁਰੂ ਅੱਗੇ ਨਮਸਕਾਰਾਂ ਕਰਨੀਆਂ, ਮੱਥਾ ਟੇਕਣੇ ਹਾਂ। ਗੁਰੂ ਪਰਮੇਸ਼ਰ ਦਾ ਦੂਸਰਾ ਸਰੂਪ ਹੈ ਗੁਰੂ ਗੋਬਿੰਦ।

ਨਾਮ ਤੋਂ ਬਿਨਾਂ ਭਾਈ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਹੈ? ਤੇ ਨਾਮ ਮਿਲਦਾ ਕਿੱਥੋਂ ਹੈ? ਆਖਿਆ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਏਗਾ। ਜਪਣ ਵਾਲਿਆਂ ਦੀ ਸੰਗਤ ਵਿੱਚ ਨਾਮ ਤੇਰਾ ਆਧਾਰ ਹੋ ਜਾਏਗਾ, ਸਾਚ ਨਾਮ ਆਧਾਰ। ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ, ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ। ਜੈਸੇ ਮੰਦਿਰ ਮੇ ਬਲ ਹਰਨਾ ਠਹਿਰੈ, ਨਾਮ ਬਿਨਾਂ ਕੈਸੇ ਪਾਰ ਉਤਰੈ, ਕੁੰਭ ਬਿਨਾਂ ਜਲ ਨਾਹੇ ਟਿਕਾਵੈ। ਕੁੰਭ ਕਹਿੰਦੀਆਂ ਨੇ ਘੜੇ ਨੂੰ। ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾਂ ਟਿਕ ਨਹੀਂ ਸਕਦਾ, ਆ ਬਰਤਨ ਤੋਂ ਬਿਨਾਂ ਜਲ ਕਿਵੇਂ ਟਿਕਾਓਗੇ ਭਾਈ? ਉਹ ਜਲ ਬਰਤਨ ਤੋਂ ਬਿਨਾਂ ਬਿਖਰ ਜਾਂਦਾ, ਜ਼ਾਇਆ ਹੋ ਜਾਂਦਾ। ਤੇ ਜੇ ਤੈਨੂੰ ਹੀ ਸਤਸੰਗ ਨਹੀਂ ਪ੍ਰਾਪਤ ਹੋਇਆ, ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ, ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏਗਾ। ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

0: ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ ਨਰਕ ਵੀ ਨਿੰਦ ਦਿੱਤੇ, ਕੋਈ ਸੱਚ ਖੰਡ ਤੁਹਾਡਾ ਹੈ ਵੀ ਸਹੀ? ਤਾਂ ਕਬੀਰ ਜੀ ਕਹਿੰਦੇ ਨੇ ਭਾਈ ਮੇਰਾ ਸੱਚ ਖੰਡ ਤਾਂ ਸਾਧ ਸੰਗਤ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਮੇਰਾ ਸੱਚ ਖੰਡ ਤਾਂ ਸਾਧ ਸੰਗਤ ਹੈ।

परम हंस क्यों कहा जाता है। पाई साहब पाई गुरदास जी गुर सिख नू परम

ਉਹ ਉਹਨਾਂ ਦੇ ਕੋਈ ਮਾਨ ਸਰੋਵਰ ਤੇ ਕੌਆ ਆ ਜਾਵੇ ਤਾਂ ਉਹਨੂੰ ਚੁੰਝਾਂ ਮਾਰ ਮਾਰ ਕੇ ਹੀ ਮਾਰ ਦਿੰਦੇ ਹਨ ਜਾਂ ਭਜਾ ਦਿੰਦੇ ਹਨ। ਹੰਸ ਆਪਣੇ ਮਾਨ ਸਰੋਵਰ ਤੇ ਕਦੀ ਵੀ ਕੌਆਂ ਨੂੰ ਬਗਲਿਆਂ ਨੂੰ ਕਦੀ ਨਹੀਂ ਬੈਠਣ ਦਿੰਦਾ। ਗੁਰਸਿੱਖ ਨੂੰ ਇਸ ਲਈ ਪਰਮ ਹੰਸ ਕਿਹਾ ਹੈ ਕਿ ਸਤ ਸੰਗਤ ਵਿਚ ਕੋਈ ਵੱਡੇ ਤੋਂ ਵੱਡਾ ਵੀ ਪਾਪੀ ਆ ਜਾਵੇ, ਗੁਨਾਹਗਾਰ ਆ ਜਾਵੇ, ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਵਿਚ ਆ ਜਾਵੇ ਤਾਂ ਗੁਰੂ ਕੇ ਸਿੱਖ ਉਸ ਨੂੰ ਆਪਣੀ ਗੱਲ ਨਾਲ ਲਾ ਲੈਂਦੇ ਹਨ, ਉਸ ਨਾਲ ਪਿਆਰ ਕਰਦੇ ਹਨ। ਇਸ ਲਈ ਗੁਰਸਿੱਖ ਨੂੰ ਪਰਮ ਹੰਸ ਕਿਹਾ। ਤੋ ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਬਈ ਸਾਧ ਸੰਗਤ ਸੱਚ ਖੰਡ ਹੈ, ਭਗਤ ਵਸ਼ਲ ਹੋਏ ਵਸ ਗਤ ਆਇਆ। ਸਾਧ ਸੰਗਤ ਹੀ ਸੱਚ ਖੰਡ ਹੈ। ਨਾਰਦ ਜੀ ਨੂੰ ਇੱਕ ਵੇਰਾ ਮਨ ਵਿਚ ਖਿਆਲ ਆਇਆ ਬਈ ਚਲੋ ਭਗਵਾਨ ਦੇ ਦਰਸ਼ਨ ਕਰੀਏ, ਬੈਕੁੰਠ ਵਿਚ ਵੇਖਿਆ ਨਹੀਂ ਮਿਲੇ, ਯੋਗੀਆਂ ਦੇ ਮੱਠਾਂ ਵਿਚ ਵੇਖਿਆ ਨਹੀਂ ਮਿਲੇ, ਵਿਸ਼ਨਪੁਰੀ ਸ਼ਿਵਪੁਰੀ ਇੰਦਰਪੁਰੀ ਸਾਰੀਆਂ ਪੁਰੀਆਂ ਵਿਚ ਆਪਨੇ ਭਾਲ ਕੀਤੀ ਪਰ ਦਰਸ਼ਨ ਨਹੀਂ ਹੋਏ। ਜਾਂ ਇਕਾਗਰ ਚਿਤ ਹੋ ਕੇ ਆਪ ਕੀਰਤਨ ਕਰਨ ਬੈਠ ਗਏ ਤਾਂ ਸਾਹਮਣੇ ਭਗਵਾਨ ਆ ਕੇ ਦਰਸ਼ਨ ਦਿੰਦੇ ਹਨ ਔਰ ਬੈਠੇ ਹਨ। ਆਖਿਆ ਮਹਾਰਾਜ ਮੈਂ ਤਾਂ ਸੋਚਿਆ ਸੀ ਬਈ ਸ਼ਾਇਦ ਆਪ ਸਵਰਗਾਂ ਵਿਚ ਰਹਿੰਦੇ ਹੋ ਜਾਂ ਸ਼ਿਵਪੁਰੀ ਗਏ ਹੋਵੋਗੇ, ਬ੍ਰਹਮਪੁਰੀ ਗਏ ਹੋਵੋਗੇ, ਧਰੂਪੁਰੀ ਗਏ ਹੋਵੋਗੇ, ਮੈਂ ਤਾਂ ਸਾਰੀਆਂ ਪੁਰੀਆਂ ਵਿਚ ਆਪ ਦੀ ਭਾਲ ਕੀਤੀ ਪਰ ਆਪ ਕਿਤੇ ਨਹੀਂ ਮਿਲੇ। ਤਾਂ ਭਗਵਾਨ ਕਹਿਣ ਲੱਗੇ, ਨਾਰਦ ਜੇ ਤੂੰ ਕਿਤੇ ਸਤ ਸੰਗਤ ਵਿਚ ਆ ਜਾਂਦਾ ਨਾ, ਜੇ ਸਤ ਸੰਗਤ ਵਿਚ ਆ ਜਾਂਦਾ ਤਾਂ ਤੂੰ ਕਦੇ ਖਾਲੀ ਨਾ ਮੁੜਦੋ, ਕਿਉਂਕਿ ਮੇਰਾ ਤਾਂ ਨਿੱਜ ਘਰ ਹੀ ਉਹੀ ਹੈ, ਮੇਰਾ ਨਿੱਜ ਘਰ ਹੀ ਸਤ ਸੰਗਤ ਹੈ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਦਾ ਬੈਕੁੰਠ ਬਖਸ਼ਿਸ਼ ਕੀਤਾ। ਆਖਿਆ ਭਾਈ ਜਿਨ੍ਹਾਂ ਨੂੰ ਇਹ ਬੈਕੁੰਠ ਨਸੀਬ ਹੈ ਨਾ, ਅੱਗੇ ਜਾ ਕੇ ਉਸ ਬੈਕੁੰਠ ਦਾ ਵੀ ਉਹੀ ਆਨੰਦ ਮਾਣਨਗੇ ਜਿਨ੍ਹਾਂ ਨੇ ਸਾਧ ਸੰਗਤ ਦਾ ਬੈਕੁੰਠ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ ਹੈ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਿਲਾਉਣਾ, ਪੱਖਾ ਝੱਲਣਾ, ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ।

ਤੁਰਿਆ ਜਾਂਦਾ, ਬੇਪਰਵਾਹੀ ਨਾਲ ਤੁਰਿਆ ਜਾਂਦਾ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਸੀ। ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਇਹ ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ। ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ ਹੈ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ ਹੈ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ

ਪਹੁੰਚ ਗਿਆ ਦਰਬਾਰ ਵਿੱਚ, ਜਿੱਥੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਨੇ, ਔਰ ਉੱਥੇ ਕੋਈ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ, ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ,

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ, ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ ਜੋੜੇ, ਸੱਚੇ ਪਾਤਸ਼ਾਹ ਮੇਰੇ ਇਲਾਕੇ ਵਿੱਚ ਸ਼ਹਿਦ ਹੁੰਦਾ ਹੈ ਕੁਦਰਤੀ, ਉਹ ਸ਼ਹਿਦ ਤੋੜ ਕੇ ਉਹਨੂੰ ਸਾਫ ਕਰਕੇ ਸਵੱਛ ਭਾਂਡੇ ਵਿੱਚ ਲੈ ਕੇ ਆਇਆ ਹਾਂ ਆਪ ਦੀ ਭੇਟਾ ਵਿੱਚ। ਪਾਤਸ਼ਾਹ ਪ੍ਰਵਾਨ ਕਰੋ ਤੇ ਮੈਂ ਧੰਨ ਹੋ ਜਾਵਾਂ। ਹਜ਼ੂਰ ਮੁਸ਼ਕਰਾਏ, ਕਹਿਣ ਲੱਗੇ, ਇਹਦਾ ਕੱਪੜਾ ਤੇ ਖੋਲ ਵੇਖੀਏ ਤਾਂ ਸਹੀ, ਇਹ ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਸਵੱਛ ਹੈ। ਇਹਨੇ ਕੱਪੜਾ ਖੋਲਿਆ, ਕੱਪੜਾ ਖੋਲ ਕੇ ਅੱਗੇ ਨੂੰ ਕਰਨ

ਕਹਿਣ ਲੱਗੇ, ਕਿਉਂ ਭਾਈ, ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ, ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ, ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ, ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ? ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ, ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਹੀਂ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀਵਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ।

ਆਨੰਦ ਸਿੰਘ ਜੀ ਮਹਾਰਾਜ ਇਹ ਧਾਰਨਾ ਬੜੇ ਪਿਆਰ ਨਾਲ ਭਰਿਆ ਕਰਦੇ ਸਨ। ਕਿਉਂ ਦੁਆਰੇ ਦੁਆਰੇ ਭਟਕਦਾ ਫਿਰਦਾ, ਕਿਉਂ ਥਾਂ ਥਾਂ ਤੇ ਭਟਕਦਾ ਫਿਰਦਾ, ਤੇਰਾ ਮਨ ਕਿਤੇ ਨਹੀਂ ਟਿਕਦਾ, ਇੱਕ ਗੁਰੂ ਨਾਨਕ ਦੇ ਚਰਨ ਫੜ ਲੈ, ਇੱਕ ਦਾ ਦਰ ਮਲ ਕੇ ਬਹਿ ਜਾ, ਤੇਰੇ ਲੋਕ ਪਰਲੋਕ ਦੇ ਪਰਦੇ ਗੁਰੂ ਆਪ ਢਕੇਗਾ। ਜਿਵੇਂ ਨਦੀ ਦੇ ਕਿਨਾਰੇ ਤੇ ਅਨੇਕ ਬੇੜੀਆਂ ਖੜੋਤੀਆਂ ਹਨ, ਬਹੁਤ ਬੇੜੀਆਂ ਹੁੰਦੀਆਂ ਹਨ, ਪਰ ਸ਼ਰਧਾ ਔਰ ਸਿਦਕ ਦੇ ਨਾਲ ਕਿਸੇ ਇੱਕ ਬੇੜੀ ਤੇ ਬਹਿ ਜਾ, ਉਹ ਪਾਰ ਕਰਨ ਦੇ ਸਮਰੱਥ ਹੈ। ਸਾਰੇ ਹੀ ਦੁਨੀਆ ਦੇ ਧਰਮ ਸਤਿਕਾਰਯੋਗ ਨੇ, ਪਾਰ ਕਰਨ ਦੇ ਸਮਰੱਥ ਨੇ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਆਪਣੇ ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਓਟ ਲੈ ਕੇ ਇੱਕ ਥਾਂ ਤੇ ਬਹਿ ਜਾਵੇ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਮਾਰੇ, ਫਿਰ ਹੋ ਕੇ ਡੋਲਣਾ ਛੱਡ ਕੇ, ਭਟਕਣਾ ਛੱਡ ਕੇ ਇੱਕ ਦੇ ਦਰ ਤੇ ਬਹਿ ਜਾ, ਗੁਰੂ ਤੇਰੇ ਸਾਰੇ ਹੀ ਕਾਰਜ ਸਵਾਰੇਗਾ। ਆ ਵੇਖਦੇ ਕਿਵੇਂ ਜਿਹੜਾ ਪਸ਼ੂ ਕਿਲੇ ਤੇ ਨਹੀਂ ਵੱਧਾ ਹੁੰਦਾ, ਥਾਂ ਥਾਂ ਤੇ ਖੁਰਲੀਆਂ ਵਿੱਚ ਮੂੰਹ ਮਾਰਦਾ ਤੇ ਛੋਟਿਆਂ ਦੀ ਮਾਰ ਖਾਂਦਾ, ਕੋਈ ਲਿਹਾਜ਼ ਨਹੀਂ ਕਰਦਾ। ਥਾਂ ਥਾਂ ਤੇ ਜਿਹੜਾ ਕੁੱਤਾ ਭਟਕਦਾ ਫਿਰਦਾ, ਡੋਲਦਾ ਫਿਰਦਾ, ਉਹਨੂੰ ਵੀ ਲੋਕ ਪੱਥਰ ਮਾਰ ਮਾਰ ਕੇ ਜ਼ਖਮੀ ਕਰ ਦਿੰਦੇ ਹਨ, ਪਰ ਜਿਹੜਾ ਮਾਲਕ ਦਾ ਹੋ ਜਾਂਦਾ, ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਜਿਹੜਾ ਕੂਕਰ ਮਾਲਕ ਦੇ ਦਰ ਤੇ ਬੈਠਾ, ਉਹਦੇ ਆਸਰੇ ਤੇ ਬੈਠਾ, ਮਾਲਕ ਉਸਨੂੰ ਪਿਆਰ ਵੀ ਦਿੰਦਾ, ਸਮੇਂ ਸਿਰ ਟੁਕੜਾ ਵੀ ਸੁੱਟਦਾ, ਜੋ ਆਪ ਖਾਂਦਾ ਉਸਨੂੰ ਵੀ ਦਿੰਦਾ। ਤੇ ਜੇ ਥਾਂ ਥਾਂ ਤੇ ਭਟਕਣ ਵਾਲਾ ਕੋਈ ਹੋਵੇ ਤਾਂ ਕਿਤੋਂ ਵੀ ਕੁਝ ਨਹੀਂ ਮਿਲਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਦੁਆਰੇ ਦੁਆਰ ਸਵਾਨ ਜੋ ਡੋਲਤ, ਐ ਲੋਭੀ ਬੰਦੇ ਥਾਂ ਥਾਂ ਤੇ ਤੂੰ ਭਟਕਦਾ ਫਿਰਨਾ, ਹਰ ਇੱਕ ਦੀ ਖੁਸ਼ਾਮਦ ਕਰਨਾ, ਕਿਵੇਂ ਚਾਰ ਪੈਸੇ ਨਸੀਬ ਹੋ ਜਾਣ। ਉਹ ਦੇਣ ਵਾਲਾ ਤਾਂ ਨਿਰੰਕਾਰ ਹੈ ਤੇ ਤੂੰ ਬੰਦਿਆਂ ਪਾਸੋਂ ਮੰਗ ਰਿਹਾ। ਇਹ ਸੰਸਾਰ ਤਾਂ ਐਸਾ ਹੈ ਜਿਸ ਨੂੰ ਤੂੰ ਪਾਣੀ ਪਿਲਾਇਆ, ਜਿਸ ਨੇ ਤੈਨੂੰ ਪਾਣੀ ਵੀ ਪਿਲਾਇਆ ਨਾ, ਉਹ ਤੇਰੇ ਕੋਲੋਂ ਦੁੱਧ ਦੀ ਇੱਛਾ ਰੱਖਦਾ। ਇਹ ਇਤਨਾ ਮਤਬਲੀ ਸੰਸਾਰ ਹੈ। ਕਿਸੇ ਨੇ ਜੇ ਤੈਨੂੰ ਪਾਣੀ ਵੀ ਪਿਲਾਇਆ ਨਾ, ਦੁੱਧ ਦੀ ਇੱਛਾ ਰੱਖੇਗਾ। ਇਸ ਲਈ ਉਸ ਨਿਰੰਕਾਰ ਦਾ ਆਸਰਾ ਲੈ, ਡੋਲਣਾ ਛੱਡ ਦੇ, ਭਟਕਣਾ ਛੱਡ ਦੇ। ਮਿੱਤਰਾ, ਇੱਕ ਦਾ ਹੋ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਉਸ ਦਾ ਕੰਮ ਕਰ ਤੇ ਮਾਲਕ ਤੇਰੇ ਕੰਮ ਸਵਾਰੇਗਾ।

ਬੱਚੜਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਥਣਾ ਥੱਲੇ ਜਾ ਪਿਆ। ਬਈ ਸ਼ਾਇਦ ਇੱਥੋਂ ਕੁਝ ਦੁੱਧ ਜ਼ਿਆਦਾ ਮਿਲ ਜਾਏਗਾ, ਪਰ ਉਹ ਬੱਛੜਾ ਦੁੱਧ ਪੀ ਕੇ ਨਹੀਂ ਆਇਆ, ਲੱਤ ਖਾ ਕੇ ਆਇਆ। ਭਾਈ ਸ਼ਾਹ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਜੈਸੇ ਬੱਛੜਾ ਬਿਛੜ ਪਰੇ ਆਣ ਗਾਏ ਥਣ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਦੀ। ਆਪਣੀ ਮਾਂ ਨੂੰ ਛੋੜ ਕੇ ਬੱਛੜਾ ਦੂਸਰੀ ਗਊ ਦੇ ਥਣਾਂ ਤੇ ਜਾ ਪਿਆ, ਦੁੱਧ ਨਹੀਂ ਪੀ ਕੇ ਆਇਆ, ਲੱਤ ਖਾ ਕੇ ਆਇਆ। ਐ ਗੁਰੂ ਕੇ ਸਿੱਖ, ਤੂੰ ਮੜੀਆਂ ਮਸਾਣਾ ਨੂੰ ਪੂਜਦਾ ਫਿਰਨਾ, ਧਾਗੇ ਤਵੀਤ ਲੈਂਦਾ ਫਿਰਨਾ, ਹੋਰ ਕਈ ਕਈ ਥਾਵਾਂ ਤੇ ਤੂੰ ਭਟਕ ਰਿਹਾ। ਤੇ ਭਾਈ ਜੇ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਕੁਝ ਨਹੀਂ ਦਿੱਤਾ ਤਾਂ ਹੋਰ ਕੋਈ ਕੀ ਦੇ ਦੇਵੇਗਾ। ਉਚਾਰਨ ਕਰੋ ਸ੍ਰੀ, ਜਿਹਨੂੰ ਆਪਣੇ ਗੁਰੂ ਨੇ ਕੁਝ ਨਹੀਂ ਦਿੱਤਾ ਉਹਨੂੰ ਕੋਈ ਹੋਰ ਕਿਆ ਦੇ ਦੇਵੇਗਾ। ਇਸ ਲਈ ਭਾਈ ਆਪਣੇ ਗੁਰੂ ਤੇ ਭਰੋਸਾ ਰੱਖ, ਆਪਣੇ ਗੁਰੂ ਤੇ ਇਕਾਦ ਰੱਖ, ਤੇ ਫਿਰ ਤੈਨੂੰ ਸਭ ਕੁਝ ਮਿਲੇਗਾ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ ਮਾਲਕ ਉਹਨਾਂ ਨੂੰ ਰੋਜੀ ਦੇ ਰਿਹਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਵਾਹਿਗੁਰੂ ਪੱਥਰਾਂ ਵਿੱਚ ਜਿਹੜੇ ਜੀ ਬੈਠੇ ਹਨ ਉਹਨਾਂ ਨੂੰ ਰੋਜੀ ਦੇ ਰਿਹਾ, ਕਿਆ ਤੈਨੂੰ ਨਾ ਦੇਵੇਗਾ? ਇਸ ਲਈ ਤੂੰ ਡੋਲਣਾ ਛੱਡ ਦੇ, ਤੂੰ ਭਟਕਣਾ ਛੱਡ ਦੇ। ਇੱਕ ਦੇ ਚਰਨ ਫੜ ਲੈ, ਇੱਕ ਦਾ ਆਸਰਾ ਲੈ ਲੈ, ਇੱਕ ਦਾ ਹੋ ਜਾ, ਤੇਰਾ ਲੋਕ ਵੀ ਸੁਖੀ ਹੋ ਜਾਏਗਾ, ਤੇਰਾ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਕੀ ਬਾਣੀ ਕਹਿ ਰਹੀ ਹੈ ਭਾਈ ਨਾਮ ਨਾਲ ਜੁੜ, ਨਾਮ ਵਿੱਚ ਸਾਰੇ ਹੀ ਪਦਾਰਥ ਹਨ, ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਪ੍ਰਭੂ ਦਾ ਸਿਮਰਨ ਵਿਸਾਰ ਕੇ ਤੂੰ ਲੋਕਾਂ ਦੇ ਮਗਰ ਭਜਿਆ ਫਿਰਦਾ, ਪਤਾ ਨਹੀਂ ਉੱਥੋਂ ਕੀ ਮਿਲ ਜਾਏਗਾ। ਹਜ਼ੂਰ ਦੀ ਬਾਣੀ ਬਖਸ਼ਿਸ਼ ਕਰ ਰਹੀ ਹੈ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਦੁਨਿਆਵੀ ਧਨ ਦਾ ਲਾਲਚੀ ਲੋਭੀ ਮਨੁੱਖ ਆ ਫਕੀਰ ਮੰਗਤੇ ਨੂੰ ਕਿਹਾ। ਇੱਥੇ ਫਕੀਰ ਕਿਸੇ ਰੱਬ ਦੇ ਪਿਆਰੇ ਨੂੰ ਨਹੀਂ ਕਿਹਾ, ਤਿੰਨ ਕਾ ਨਾਉ ਫਕੀਰ। ਆ ਮੰਗਤੇ ਨੂੰ ਤੁਸੀਂ 100 ਰੁਪਈਆ ਤੱਲੀ ਤੇ ਧਰ ਦਿਓ, 500 ਦੇ ਦਿਓ, 1000 ਦੇ ਦਿਓ, ਸਵੇਰੇ ਫਿਰ ਉੱਥੇ ਹੀ ਮੰਗਦਾ ਦਿਸੇਗਾ ਤੁਹਾਨੂੰ, ਰੱਜ ਨਹੀਂ ਹੋ ਸਕਦਾ। ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਵੀ ਹਜ਼ੂਰ ਕਹਿੰਦੇ ਨੇ ਜਿਵੇਂ ਅੱਗ ਨਹੀਂ ਨਾ ਰੱਜਦੀ, ਜਿਤਨੀਆਂ ਮਰਜ਼ੀਆਂ ਨੂੰ ਲੱਕੜਾਂ ਪਾਈ ਜਾਓ ਉਹ ਕਦੇ ਨਾ ਨਹੀਂ ਕਰਦੀ। ਤ੍ਰਿਸ਼ਨਾਲੂ ਪੁਰਖ ਵੀ ਇਸੇ ਤਰ੍ਹਾਂ ਭਟਕਿਆ ਹੋਇਆ ਪੁਰਸ਼ ਹੁੰਦਾ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ। ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ, ਹੇ ਨਿਰੰਕਾਰ ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀ। ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦਾ ਨਾਮ ਵਸ ਗਿਆ ਉਹ ਗੁਣਾਂ ਦੇ ਖਜ਼ਾਨੇ ਹੋ ਗਏ, ਉਹ ਦਾਤੇ ਹੋ ਗਏ। ਦਾਤਾ ਮੰਗਣ ਵਾਲੇ ਨਹੀਂ, ਦਾਤਾ ਵੰਡਣ ਵਾਲੇ ਹੋ ਗਏ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਇਸੇ ਲਈ ਆਖਿਆ ਨਾ, ਕਿਉਂਕਿ ਸੰਤਾਂ ਕੋਲ ਮਹਾਂਪੁਰਖਾਂ ਕੋਲ ਨਾਮ ਦਾ ਧਨ ਹੁੰਦਾ, ਉਹਨਾਂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਜੋ ਕੁਝ ਉਹਨਾਂ ਕੋਲ ਹੈ ਉਹ ਸੱਚ ਹੈ, ਸੱਚਾ ਧਨ ਹੈ। ਉਹ ਸੱਚਾ ਧਨ ਦੇ ਕੇ ਜੀਵ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ, ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ, ਜੁੜਿਆ ਹੋਇਆ ਮਹਾਂਪੁਰਖਾਂ ਦੀ ਸੰਗਤ ਕਰ, ਤਾਂ ਕਿ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਵੇ, ਆਪਣਾ ਜੀਵਨ ਸਫਲ ਕਰ ਲੈ। ਓਏ ਮਿੱਤਰਾ, ਕਿਉਂ ਭਟਕ

24 ਅਸ਼ਟਪਤੀਆਂ 60 ਘੜੀਆਂ ਜੇ ਅੱਧੀ ਘੜੀ ਵੀ ਇਹ ਜੀਵ ਅਗਰ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਲਵੇ ਫਿਰ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਬਾ ਜੀ ਆਖਿਆ ਕਰਦੇ ਸਨ ਭਾਈ ਜੇ ਆਪਣਾ ਇਹ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨਾ ਜੇ ਮਨ ਨੀਵਾਂ ਤੇ ਮਤ ਉੱਚੀ ਕਰਨੀ ਹੈ ਤੇ ਫਿਰ

ਬਿਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ ਇਸ ਨੂੰ ਕਹਿੰਦੇ ਪੰਜਾਬੀ ਠੇਕਾ ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

के पवित्र बाणी साहिब श्री गुरु तेग बहादुर महाराज जी की उच्चारण की हुई है। गुण गोविंद कायो नहीं जन्म आकारत की, कहो नानक हर पज मना जय विद जल को मीन। इन्हां सारे श्लोकों विच श्री गुरु तेग बहादुर जी महाराज सानू एक सुनेहा देना चाहते ने भी वह किड़ा बिकै जीव जिथे घर परिवार संसार दियां जिम्मेवारियां निभाउंदा है ना निरंकार की जिम्मेवारी भी निभाया कर। इस दुनिया विचों कुछ भी नाल नहीं ले जाना, सारा कुछ इत्थे ही रह जाना है। ऐ धियां पुत्र दोस्त मित्र रिश्तेदार उन्ना चिर ही साड़े ने जिन्ना चिर इस जेब विच पैसे ने, जां इस तों परे तक लईए जिन्ना चिर इस शरीर विच सवास ने। शरीर विचों सवास निकल गए किसे ने तेरी बात नहीं पुछनी। काकी मात पिता को काको कवन पुरख की जोई, कट फुटे को बात न पूछे काडो काडो होई। आ शरीर रूपी पांडा फुट जावे ना सारे दोस्त मित्र रिश्तेदार घरों कढ़ण दियां ही सलाह देंदे ने वे इनू हुण घरों लै चलो किन्ने वजे संस्कार करना है ऐ ही पुछदे ने। ऐ किसे ने नहीं पुछिया भी इनू होर रखना है, ये जीवदा हो सकता है हो ही नहीं सकता है, पर घर रखण दी कोई सलाह देंदा ही नहीं। काडो काडो होई सारे घरों कढ़ण दियां सलाहां देंदे ने ते सतगुरु कहिंदे रोज सुणदा भी है आही हाल तेरा होना है, फिर भी नहीं तू सिमरन करदा। एक छोटा जिहा बच्चा हर रोज संगत विच बैठदा है, महापुरशां ने तकिया बई छोटी उम्र दे विच चंगी लिव लगी है, कोल बुलाया आखण लगे बई लाल एनी चंगी लिव तेनू कितों लगी है। आखण लगा बाबा जी एक दिन मेरी अम्मा मैनू आखण लगी वे चुल्हे विच अग चला, मैं बड़ियां बड़ियां लकड़ां नू चुल्हे विच रखिया तीली लावां ते बुझ जावे। मां मेरी देखदी सी आखण लगी पुत्र अज अग इंज नहीं चलदी, पहला तीली छोटियां छोटियां लकड़ां नू लाई दी है, पहला अग छोटियां लकड़ां नू पकड़दी है फिर बड़ियां नू पकड़दी है। ऐसी सट मन ते बजी कि यह जरूरी नहीं बुढ़ा होके ही मरना है, पता नहीं काल मैनू बचपन विच ही ना लै जावे, ते जे पल्ले विच सिमरन ना होया ते केड़ा मुंह दिखावांगा। उस दिन तो लिव लगी है, काफी समा गुजरिया कई साल गुजर गए, ये हुण बच्चा जवान हो गया संगत विच आना इन्हें छड़ दिता है। एक दिन महापुरश रस्ते विच मिल गए, क्यों बई तू ओही है ना जिड़ा संगत विच बैठदा हुंदा सी नितनेम करदा हुंदा सी, हुण कदी तू संगत विच आया ही नहीं। महापुरशो हुण मैं घर परिवार बच्चियां वाला हो गया हां, हुण मैनू टाइम नहीं मिलता, थोड़ा जिन्ना भी लेट हो जावा मेरे बच्चे उड़ीकते रहिंदे ने मेरे तो बगैर प्रशादा नहीं छकते, इसलिए हुण मैं संगत विच नहीं आंदा बहुता समा बच्चियां विच ही बितांदा हां। महापुरशां ने आखिया भी इह ते ठीक है,
ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ ਮਾਂ ਬਾਪ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ। ਚੰਗਾ ਬਈ ਫਿਰ ਤੈਨੂੰ ਜੁਗਤ ਦੱਸ ਦਿੰਦੇ ਆ, ਜੁਗਤੀ ਤੈਨੂੰ ਸਮਝਾ ਦਿੰਦੇ ਆ। ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ, ਇੰਜ ਕਰੇ ਆਪਣੇ ਘਰ ਜਾ ਕੇ ਨਾ ਸਵਾਸ ਤਾਂ ਚਾੜ ਲਈ। ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋੜ ਕਰਲਾਣ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ ਉਹਨਾਂ ਨੂੰ ਵੀ ਬੁਲਾ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਖੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ, ਮਹਾਂਪੁਰਸ਼ ਆਖਣ ਲੱਗੇ ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ, ਹੁਣ ਰਿਸ਼ਤੇਦਾਰ ਕਿੱਥੇ ਜਾਣ। ਜਿਹੜੀ ਮਾਂ ਆਖਦੀ ਸੀ ਬੇ ਇਹ ਪੁੱਤਰਾ ਤੈਨੂੰ ਛੋਟੇ ਨੂੰ ਖੜਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿਹਨਾਂ ਕਿਹਨਾਂ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ ਤੂੰ ਹੈ, ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ, ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ। ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ, ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ। ਆਖਣ ਲੱਗੇ ਜੀ ਤੁਸੀਂ ਪੀ ਲਓ।
महापुरुष ते समझाण वास्ते खेड रच चाहे सन। क्यों बे गुरमुखा खोल अखां मार चात। अखां खोलियां ते महापुरशां दे चरण पकड़ लए। मैं ते एवें भुलिया ही रहा, एवें भुलेखे विच ही रहा, हुण मैं सब कुछ जान गया। सतसंगियो देखदे असी रोज ही हाँ, यह गल कोई नवी नहीं, रोज ही तकदे हाँ, पर फिर भी सिमरन नहीं करदे, नाल कुछ भी नहीं जांदा। ये बटुए कड़ियां छापा ये भी घर वाले ला लेंदे ने। नंगे जाना है ना नंगा आया सी, ते जेड़ा कफन हुंदा है, जेड़े चार कपड़े पाए हुंदे ने, वो अग्नि साड़ देंदी है। जिवें आया उवें ही चला गया, जेड़ा कफन पाया वो अग्नि साड़ देता। ते सतगुरु सानू एवें ते नहीं समझ आ रहे। साहिब श्री गुरु तेग बहादुर जी महाराज गुण गोविंद गायो नहीं। ओए तू पलिया प्रभु दे गुण नहीं गांदा, जीवन दा समा बेकार विच ही गवाई जांदा है। ठीक है घर परिवार बच्चियां विच भी बैठना है, पर घर परिवार बच्चियां रिश्तेदारां विच इन्ना नहीं रुझ जाना कि तेनू गुरु ही भुल जावे। संसार दीआं जिम्मेवारियां भी नभाओ। बाबा नंद सिंह जी दा एक बचन बड़ा कमाल दा है, कहिंदे जिस संसारी दे पल्ले कौड़ी नहीं ना, जिस संसारी दे पल्ले कौड़ी नहीं ते ओ भी किसी काम दा नहीं, ते जिस सिमरन करन वाले दे पल्ले कौड़ी है ते ओ भी किसी काम दा नहीं। भाव जिस संसारी कोल धन नहीं ते ओ भी किसी काम दा नहीं, ते जे संत कोल साध कोल सिमरन करन वाले कोल केवल धानी धन है, सिमरन नहीं, वो भी किसी काम का नहीं। धन की भी लोड़ है, घर परिवार बच्चियां रिश्तेदारां नाल नेह ते प्यार की भी लोड़ है, पर सतसंगियो निरंकार की भी लोड़ है। निरंकार नाल भी बनाई रखनी है, निरंकार नाल भी प्यार रखना है। इसीलिए साहिब श्री गुरु तेग बहादुर महाराज इन्हां पवित्र श्लोकां विच सानू एक सुनेहा दे रहे ने, उठ जाग क्यों गाफल दी नींदरे सौ गया है।

ਮਨਵੀਰ ਰਸ਼ਪਾਲ ਸਿੰਘ ਦੀ ਕਲਸੀ ਵੱਲੋਂ ਕੈਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕੈਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਦੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ ਫਿਰ ਸਮਾਪਤੀ।

ਕਹਿੰਦੇ ਜਦੋਂ ਅਸੀਂ ਸੰਸਾਰ ਦੀ ਰਚਨਾ ਕੀਤੀ ਨਾ, ਰੱਬ ਅਕਾਲ ਪੁਰਖ ਪਰਮ ਪਿਤਾ ਨੇ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਹੇ ਨੇ ਅਕਾਲ ਪੁਰਖ ਬਾਚ, ਜਬ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਂਚ ਰਤੇ ਦੁਸ਼ਟ ਦੁਖਦਾਈ। ਇਹ ਆਰੰਭਤਾ ਕਰਦੇ ਨੇ ਵੀ ਇੱਕ ਓਅੰਕਾਰ ਤੋਂ ਸੰਸਾਰ ਦੀ ਉਤਪਤੀ ਹੋਈ। ਕਾਲ ਸੈਨ ਪਹਿਲਾ ਰਾਜਾ ਸੀ, ਉਸ ਤੋਂ ਬਾਅਦ ਦੂਜਾ ਰਾਜਾ ਆਇਆ ਕਾਲ ਕੇਤ, ਕਾਲ ਕੇਤ ਤੋਂ ਬਾਅਦ ਤੀਜਾ ਰਾਜਾ ਆਇਆ ਕਰੂਰ ਬਰਸ, ਕਰੂਰ ਬਰਸ ਤੋਂ ਬਾਅਦ ਚੌਥਾ ਰਾਜਾ ਆਇਆ ਕਾਲ ਯੁੱਧ, ਤੇ ਕਾਲ ਯੁੱਧ ਦੇ ਵਿੱਚੋਂ ਫਿਰ ਸਾਰਾ

ਕਹਿੰਦੇ ਰੱਬ ਅਕਾਲ ਪੁਰਖ ਮਹਾਰਾਜ ਆਪਣੀ ਲੀਲਾ ਅੰਦਰ ਬੈਠਾ ਹੋਇਆ ਤੇ ਕੰਨ ਅੰਦਰ ਉਂਗਲ ਮਾਰੀ ਹੈ। ਹਿੰਦੂ ਮਤ ਅਨੁਸਾਰ ਕੰਨ ਅੰਦਰ ਉਂਗਲ ਮਾਰੀ ਹੈ ਤੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਵੀ ਥੋੜੀ ਮੈਲ ਨਿਕਲੀ ਕੰਨ ਦੀ,

ਪਹਿਨੇ ਕੰਨ ਵਿੱਚੋਂ ਮੈਲ ਕੱਢੀ ਤੇ ਮੱਧ ਤੇ ਕੀਟਬ ਨਾਮ ਦੇ ਰਾਜੇ ਜਿਹੜੇ ਰਾਕਸ਼ਸ ਸਨ ਉਹਨਾਂ ਦਾ ਜਨਮ ਹੋਇਆ। ਦੂਜੇ ਕੰਨ ਚੋਂ ਮੈਲ ਕੱਢੀ ਵੀ ਸ੍ਰਿਸ਼ਟੀ ਬਣ ਗਈ। ਪ੍ਰਥਮ ਕਾਂਡ ਤੇ ਮੈਲ ਨਿਕਾਰਾ ਤਾਂ ਤੇ ਮੱਧ ਕੀਟਬ ਤਨ ਧਾਰਾ, ਦੁਤੀਆ ਕਾਂਡ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਭ ਤਾਰੀ। ਕਹਿੰਦੇ ਵੀ ਇਹ ਮੱਧ ਤੇ ਕੀਟਬ ਦਾ ਯੁੱਧ ਬੜਾ ਸਮਾਂ ਹੁੰਦਾ ਰਿਹਾ। ਲੜਦੇ ਰਹੇ ਦੋਨੋਂ ਬਲੀ ਸਨ। ਆਖਿਰਕਾਰ ਯੁੱਧ ਲੜਦਿਆਂ ਦੋਨੋਂ ਜਿਹੜੇ ਹਨ ਮੌਤ ਦੇ ਘਾਟ ਉਤਰ ਗਏ, ਮਰ ਗਏ। ਇਨ੍ਹਾਂ ਦੇ ਸਰੀਰ ਦੀ ਜਿਹੜੀ ਚਰਬੀ ਸੀ ਨਾ, ਪਾਣੀ ਅੰਦਰ ਡਿੱਗ ਗਈ। ਪਾਣੀ ਅੰਦਰ ਡਿੱਗਣ ਦੇ ਨਾਲ ਮਿੱਝ ਜਿਹੜੀ ਸੀ ਨਾ, ਮੇਧਾ ਪਾਣੀ ਵਿੱਚ ਡਿੱਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਅਕਾਲ ਪੁਰਖ ਬਾਅਦ ਚ ਉਹ ਲਿਖਦੇ ਨੇ ਵੀ ਇਹ ਮੇਧਾ ਡਿੱਗਣ ਦੇ ਨਾਲ, ਇਹ ਬਾਡੀ ਪਾਣੀ ਦੇ ਅੰਦਰ ਡਿੱਗਣ ਦੇ ਨਾਲ ਉਸ ਦਿਨ ਤੋਂ ਧਰਤੀ ਬਣੀ। ਇਸ ਦਾ ਨਾਮ ਮੇਦਨੀ ਰੱਖਿਆ ਗਿਆ।

ਇਹਨਾਂ ਦੇ ਵਿੱਚੋਂ ਬੰਸ ਚੱਲੀ ਤੇ ਸੂਰਜ ਨਾਮ ਦਾ ਰਾਜਾ ਪੈਦਾ ਹੋਇਆ। ਸੂਰਜ ਨਾਮ ਦਾ ਰਾਜਾ ਸੰਸਾਰ ਦੇ ਅੰਦਰ ਕਾਫੀ ਸਮੇਂ ਤੱਕ ਰਾਜ ਕਰਦਾ ਰਿਹਾ। ਤਾਂ ਸੂਰਜ

ਲੈ ਚੱਲਿਓ। ਤੇ ਸੂਰਜ ਨਾਮ ਦੇ ਰਾਜੇ ਵਿੱਚੋਂ ਰਘੂਬੰਸੀਆਂ ਨੇ ਜਨਮ ਲਿਆ। ਰਘੂਬੰਸੀਆਂ ਦੇ ਵਿੱਚੋਂ ਅਗਾਂ ਜਨਮ ਲੈਂਦਿਆਂ ਲੈਂਦਿਆਂ ਲੈਂਦਿਆਂ ਦਸ਼ਰਥ ਦਾ ਜਨਮ ਹੋਇਆ। ਦਸ਼ਰਥ ਦੇ ਵਿੱਚੋਂ ਰਾਮ, ਚੰਦਰ, ਲਛਮਣ ਤੇ ਸ਼ਤਰੂ ਦਾ ਜਨਮ ਹੋਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹਿਸਟਰੀ ਸਾਹਮਣੇ ਰੱਖ ਦਿੱਤੀ ਸੰਸਾਰ ਦੀ, ਬਈ ਕਿੱਥੋਂ ਇਹ ਮੁੱਢ ਚੱਲਿਆ ਆ ਰਿਹਾ ਤੇ ਕਿੱਥੇ ਆ ਕੇ ਸੰਭਵ

ਕਾਟ ਨਹੀ ਕੋ ਸਾਜਾ ਤਿੰਨੀ ਦੋਹੇ ਬਾਂਦੇ ਦੋਏ ਪੁਰਵਾ ਏਕ ਕਸੂਰ ਦੁਦੀਆ ਲਹਰਵਾ। ਦੋਨਾਂ ਨੇ ਆਪਣੇ ਆਪਣੇ ਨਾਮ ਦੇ ਉੱਤਰ ਦੋ ਸ਼ਹਿਰ ਵਸਾਏ, ਇੱਕ ਦਾ ਨਾਮ ਸੀ ਕਸੂਰ ਸ਼ਹਿਰ ਤੇ ਇੱਕ ਦਾ ਨਾਮ ਸੀ ਲਾਹੌਰ ਸ਼ਹਿਰ। ਤਿੰਨਾਂ ਦੋਏ ਬਾਂਦੇ ਦੋਏ ਪੁਰਵਾ ਏਕ ਕਸੂਰ ਦੁਤੀਆ ਲਹਰਵਾ। ਫਿਰ ਇਹਨਾਂ ਦੇ ਵਿੱਚੋਂ ਕਾਲ ਕੇਤ ਤੇ ਕਾਲ ਰਾਏ ਨੇ ਜਨਮ ਲਿਆ। ਇਹ ਕਾਲ ਕੇਤ ਤੇ ਕਾਲ ਰਾਏ ਬੜੇ ਬਲੀ ਹੋਏ, ਇਹਨਾਂ ਦੇ ਪੁੱਤਰ ਪੋਤਰੇ ਬੜੇ ਹੋ ਗਏ, ਇਹਨਾਂ ਦੀ ਬੰਸ ਵਿੱਚ ਅਣਗਿਣਤ ਗਿਣਤੀ ਹੋ ਗਈ। ਜ਼ਮੀਨ ਜਾਇਦਾਦ ਥੋੜੀ ਪੈਣ ਲੱਗ ਪਈ, ਜ਼ਮੀਨ ਜਾਇਦਾਦ ਕਾਰਨ ਇਹਨਾਂ ਦੋਨਾਂ ਭਰਾਵਾਂ ਵਿੱਚ ਯੁੱਧ ਹੋ ਗਿਆ, ਲੜਾਈ ਹੋਈ। ਯੁੱਧ ਲੜਨ ਦੇ ਨਾਲ ਕਾਲ ਕੇਤ ਜਿਹੜਾ ਹੈ ਇਸ ਦੀ ਸੈਨਾ ਬੜੀ ਭਾਰੀ ਸੀ, ਬੜਾ ਬਲੀ ਸੀ, ਤੇ ਕਾਲ ਰਾਏ ਇਸ ਦੇ ਕੋਲੋਂ ਹਾਰ ਗਿਆ। ਕਾਲ ਰਾਏ ਨੂੰ ਆਪਣੇ ਇਲਾਕੇ ਵਿੱਚੋਂ ਕੱਢ ਕੇ ਮਾਰ ਕੇ ਭਜਾ ਦਿੱਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ

ਉਹਨਾਂ ਦਾ ਨਾਮ ਫਿਰ ਜਿਹੜੇ ਅਗਾ ਪੁੱਤਰ ਪੋਤਰੇ ਵੰਸ਼ ਚੱਲ ਪਈ ਨਾ ਇਸ ਦੀ, ਉਸ ਨੂੰ ਸੋਢੀ ਵੰਸ਼ ਦੇ ਨਾਮ ਦੇ ਨਾਲ ਜਾਣਿਆ ਗਿਆ, ਯਾਦ ਕੀਤਾ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਵੀ ਇਤਨਾ ਭਿਆਨਕ ਯੁੱਧ ਹੋਇਆ ਬਈ ਇਹ ਜਿਹੜੇ ਨੇ ਦੋਨੋ ਦੇ ਦੋਨੋ ਵੰਸ਼, ਇੱਕ ਪਾਸੇ ਲਹੂ ਵੰਸ਼ ਇੱਕ ਪਾਸੇ ਖੁਸ਼ੀ ਵੰਸ਼, ਜਦੋਂ ਫਿਰ ਇਹ ਜੰਗੇ ਮੈਦਾਨ ਉਤਰੇ ਨਾ। ਇਹ ਬਿਦ ਮਚਾ ਘੋਰ ਸੰਗਰਾਮ ਸਿਧੇ ਸੂਰ।